ਬਾਹਮਣ ਮੰਦਰ ਦੇ ਪੁਜਾਰੀ ਨੂੰ ਕਿ ਧੰਨਾ ਗਾਵਾਂ ਨੂੰ ਚਰਾਉਣ ਵਾਸਤੇ ਜਦੋਂ ਘਰੋਂ ਜਾਂਦਾ ਹੈ ਤਾਂ ਰਸਤੇ ਵਿੱਚ ਇੱਕ ਮੰਦਰ ਪੈਂਦਾ। ਧੰਨਾ ਦੇਖਦਾ ਹੈ ਮੰਦਰ ਦਾ ਪੁਜਾਰੀ ਪੱਥਰ ਦੀਆਂ ਮੂਰਤੀਆਂ ਦੀ ਪੂਜਾ ਕਰਦਾ, ਉਹਨਾਂ ਨੂੰ ਨਵਾਉਂਦਾ, ਉਹਨਾਂ ਦੀ ਆਰਤੀ ਕਰਦਾ। ਧੰਨਾ ਬੜਾ ਹੈਰਾਨ ਹੁੰਦਾ।

ਪੱਥਰ ਨਾ ਕਹਿ, ਇਹ ਸਾਡੇ ਠਾਕੁਰ ਨੇ। ਠਾਕੁਰ ਦੀ ਸੇਵਾ ਕਰੇ, ਜੋ ਇੱਛੇ ਸੋਈ ਫਲ ਪਾਵੇ। ਜਿਹੜਾ ਠਾਕੁਰਾਂ ਦੀ ਸੇਵਾ ਕਰਦਾ ਉਹ ਜੋ ਮੰਗਦਾ ਹੈ।

ਉਹਨਾਂ ਪੁਜਾਰੀ ਕੋਲੋਂ ਇੱਕ ਠਾਕੁਰ ਮੈਂ ਲੈ ਲਓ। ਹੋ ਸਕਦਾ ਹੈ ਮੇਰੀ ਗਰੀਬੀ ਕੱਟੀ ਜਾਵੇ। ਧੰਨਾ ਸੀ ਭੋਲਾ ਅਨਪੜ। ਧੰਨਾ ਕਹਿਣ ਲੱਗਾ, ਚੰਗਾ ਫਿਰ ਪੰਡਿਤ ਜੀ।

ਕੰਮਕਾਰ ਇਹ ਕੋਈ ਮਖੌਲ ਹੈ? ਮੰਦਿਰ ਵਿੱਚ ਮੂਰਤੀ ਚੁੱਕ ਕੇ ਮੈਂ ਤੈਨੂੰ ਦੇ ਦਿਆਂ, ਪਰ ਜਿਹੜਾ ਧਰਨਾ ਹੈ ਇਹਦੇ ਮਨ ਵਿੱਚ

ਉਹ ਪੁਜਾਰੀ ਪੱਥਰ ਦੀਆਂ ਮੂਰਤੀਆਂ ਦੀ ਪੂਜਾ ਕਰਦਾ ਹੈ ਪਰ ਪੱਥਰ ਸਮਝਦਾ ਤੇ ਧਰਨੇ ਨੂੰ ਉਸ ਪੁਜਾਰੀ ਨੇ ਕੋਈ ਮੂਰਤੀ ਨਹੀਂ ਦਿੱਤੀ ਬਾਹਰੋਂ ਇੱਕ ਪੱਥਰ ਚੁੱਕ ਕੇ ਦਿੱਤਾ ਪਰ ਧਰਨੇ ਦੀ ਭਾਵਨਾ ਉਸ ਧਰਨੇ ਨੇ ਉਸ ਪੱਥਰ ਨੂੰ ਠਾਕੁਰ ਸਮਝ ਕੇ ਤੇ ਆਪਣੇ ਸਿਰ ਤੇ ਚੁੱਕ ਲਿਆ ਤੇ ਮਨ ਵਿੱਚ ਕੀ

ਧਰਨਾ ਵੀ ਹੁਣ ਜਿੱਦ ਤੇ ਆ ਗਿਆ। ਕਹਿਣ ਲੱਗਾ ਠਾਕੁਰ, ਤਿੰਨ ਦਿਨ ਹੋ ਗਏ ਨੇ ਅਰਦਾਸਾਂ ਕਰਦੇ ਆ, ਹੱਥ ਜੋੜਦੇ ਆ, ਤੂੰ ਨਹੀਂ ਆਇਆ। ਜੇ ਤੇਰੀ ਜਿੱਦ ਹੈ, ਪੜਿਆ ਲਿਖਿਆ ਦੇ ਹੱਥੋਂ, ਪੰਡਤਾਂ ਦੇ ਹੱਥੋਂ ਖਾਣਾ, ਤੇ ਮੇਰੀ ਵੀ ਫਿਰ ਜਿੱਦ ਹੈ, ਮੈਂ ਵੀ ਜੱਟ ਆ, ਇੱਥੇ ਰੱਖ ਕੇ ਆਪਣੇ ਹੱਥਾਂ ਨਾਲ ਤੈਨੂੰ ਰੋਟੀ ਖਵਾਣੀ। ਯਾਦ ਰੱਖ, ਜੇ ਤੂੰ ਰੋਟੀ ਨਹੀਂ ਖਾਣੀ ਤੇ ਮੈਂ ਵੀ ਨਹੀਂ ਖਾਣੀ, ਪਾਣੀ ਨਹੀਂ ਪੀਣਾ। ਐ ਠਾਕੁਰ, ਜਦੋਂ ਤੱਕ ਤੂੰ ਰੋਟੀ ਨਹੀਂ ਖਾਏਗਾ।

ਭੁੱਖਾ ਮਰ ਜਾਂਗਾ ਤੇ ਮਰਾਂਗਾ ਵੀ ਤੇਰੇ ਸਿਰ ਚੜ ਕੇ। ਬਦਨਾਮੀ ਵੀ ਹੋਵੇਗੀ ਤਾਂ ਤੇਰੀ ਹੋਵੇਗੀ। ਲੋਕ ਕਹਿਣਗੇ ਕਿ ਭਗਤ ਭੁੱਖਾ।

ਜੇ ਦੇਖਣਾ ਹੈ ਉਸ ਨੂੰ ਤੇ ਭਗਤ ਧੰਨੇ ਵਰਗਾ ਆਪਣਾ ਮਨ ਬਣਾ ਲਓ। ਕਦੀ ਕਿਹਾ ਕਿਸੇ ਨੇ ਐ ਠਾਕੁਰ ਐ ਸਤਿਗੁਰੂ ਐ ਰੋਟੀ ਪਈ ਜਦੋਂ ਤੱਕ ਤੂੰ ਨਹੀਂ ਖਾਵੇਂਗਾ ਅਸੀਂ ਨਹੀਂ ਖਾਣੀ। ਜਦ ਕਦੀ ਕਿਹਾ ਨਹੀਂ ਉਹਨੂੰ ਮਿਲਣ ਦੀ ਕੋਸ਼ਿਸ਼ ਨਹੀਂ ਕੀਤੀ ਤੇ ਸਾਨੂੰ ਉਹ ਰੱਬ ਉਹ ਸਤਿਗੁਰੂ ਕਿਸ ਤਰ੍ਹਾਂ ਮਿਲੇਗਾ। ਐ ਧੰਨਾ ਬੈਠਾ ਕਹਿਣ ਲੱਗਾ ਠਾਕੁਰ ਫੈਸਲਾ ਕਰ ਲਿਆ ਜੇ ਤੂੰ ਨਹੀਂ ਖਾਣੀ ਤੇ ਮੈਂ ਵੀ ਰੋਟੀ ਨਹੀਂ ਖਾਣੀ। ਜਦੋਂ ਮਨ ਵਿੱਚ ਇਹ ਧਾਰ ਲਿਆ ਤਾਂ ਉਸ ਪਰਮੇਸ਼ਵਰ ਨੂੰ ਆਣਾ ਪਿਆ ਪਰਤੱਖ ਹੋ ਕੇ ਧੰਨੇ ਦੇ ਸਾਹਮਣੇ ਬੈਠ ਗਏ।

ਅੱਖਾਂ ਵਿੱਚ ਪਿਆਰ ਧੰਨੇ ਵਾਸਤੇ, ਮਨ ਵਿੱਚ ਵੀ ਪਿਆਰ ਤੇ ਕਹਿੰਦੇ ਨੇ ਧੰਨਿਆ ਤੂੰ ਤਿੰਨਾਂ ਦਿਨਾਂ ਦਾ ਭੁੱਖਾ ਹੈ, ਤੂੰ ਪਾਣੀ ਤੱਕ ਨਹੀਂ ਪੀਤਾ, ਧੰਨਿਆ ਪਹਿਲਾਂ ਤੂੰ ਖਾ। ਜਦੋਂ ਇਹ ਗੱਲ ਕਹੀ ਤੇ ਧੰਨੇ ਦੇ ਮਨ ਵਿੱਚ ਵੀ ਪਿਆਰ ਆਇਆ ਤੇ ਧੰਨਾ ਅੱਗੋਂ ਲਾਡ ਨਾਲ ਕਹਿੰਦਾ ਠਾਕੁਰ ਜੇ ਤੈਨੂੰ ਮੇਰਾ ਇੰਨਾ ਹੀ ਫਿਕਰ ਸੀ ਤੇ ਪਹਿਲਾਂ ਕਿਉਂ ਨਾ ਆ ਗਿਆ। ਠਾਕੁਰ ਮੈਨੂੰ ਪਤਾ ਹੈ ਬੜੀ ਦੁਨੀਆ ਹੈ ਤੈਨੂੰ ਭੋਗ ਲਵਾਉਣ ਵਾਲੀ, ਤੈਨੂੰ ਕਾਹਦੀ ਪਰਵਾਹ, ਪਰ ਮੇਰਾ ਤਾਂ ਕੋਈ ਨਹੀਂ ਜਿਹੜਾ ਮੈਨੂੰ ਕਹਿੰਦਾ ਧੰਨਿਆ ਕਿਉਂ ਭੁੱਖਾ ਬੈਠਾ ਹੈ, ਰੋਟੀ ਖਾ ਲੈ। ਜਦੋਂ ਇਹ ਗੱਲ ਧੰਨੇ ਨੇ ਕਹੀ ਤੇ ਠਾਕੁਰ ਦਾ ਮਨ ਭਰ ਆਇਆ, ਧੰਨੇ ਨੂੰ ਗੱਲ ਨਾਲ ਲਗਾ ਲਿਆ ਤੇ ਨਾਲੇ ਕਿਹਾ ਧੰਨਿਆ ਉਹ ਤੈਨੂੰ ਕੀ ਪਤਾ ਜੇ ਤਿੰਨਾਂ ਦਿਨਾਂ ਦਾ ਤੂੰ ਕੁਝ ਨਹੀਂ ਖਾਧਾ ਤੇ ਤਿੰਨਾਂ ਦਿਨਾਂ ਦਾ ਮੈਂ ਵੀ ਕੁਝ ਨਹੀਂ ਖਾਧਾ।

ਹੁਣ ਬਚਿਆ ਹੋਇਆ ਪ੍ਰਸ਼ਾਦਾ ਬਚੀ ਹੋਈ ਰੋਟੀ ਤੰਨੇ ਨੇ ਖਾਧੀ ਉਹ ਅਨਪੜ ਗਰੀਬ ਤੰਨਾ ਜਿਹੜਾ ਪੜ੍ਹਿਆ ਲਿਖਿਆ ਨਹੀਂ ਰੱਬ ਮਿਲਿਆ ਪਰਮੇਸ਼ਰ ਮਿਲਿਆ ਤੇ ਉਹ ਤੰਨਾ ਹੁਣ ਤਿੰਨਾਂ ਲੋਕਾਂ ਦਾ ਗਿਆਤਾ ਹੋ ਗਿਆ ਤੇ ਠਾਕੁਰ ਕਹਿਣ ਲੱਗੇ

ਸਾਲ ਮਦ ਮਧੁਰ ਪਿਆਏ ਹੈ ਸੋਭਤ ਸਜਾਸਨ ਬੈ ਰਸਨ ਬੈ ਅੰਕ ਮਾਲ ਪ੍ਰੇਮ ਰਸ ਬਿਸਮ ਹੋਵੇ ਸਹਿਜ ਸਮਾਏ ਚਤੁਰਕ ਸ਼ਬਦ ਸੁਣ ਅੱਖੀਆਂ ਉਘਰ ਗਈ ਚਤੁਰਕ ਸ਼ਬਦ ਸੁਣ ਅੱਖੀਆਂ ਉਘਰ ਗਈ ਸ਼ਬਦ ਸੋਣ ਸ਼ਬਦ

ਹਥਿਆਰ ਵਾਲਿਆਂ ਨੇ ਕੀ ਕੁਝ ਨਹੀਂ ਕੀਤਾ, ਕਿਵੇਂ ਮਨਾ ਲਿਆ ਆਪਣੇ ਮਾਲਕ ਨੂੰ। ਆਖਿਆ ਕਰਵੱਤਰ ਭਲਾ, ਕਾਂਸ਼ੀ ਦੇ ਕਲਵੱਤਰ ਵਿੱਚ ਕੱਟਿਆ ਜਾਣਾ ਤੇ ਚੰਗਾ ਹੈ, ਪਰ ਤੂੰ ਮੁੱਖ ਮੋੜ ਲਵੇਂ, ਇਹ ਮੈਂ ਬਰਦਾਸ਼ਤ ਨਹੀਂ ਕਰ ਸਕਦਾ। ਇਹ ਪਿਆਰ ਵਾਲਿਆਂ ਦੀਆਂ ਬਾਤਾਂ ਹਨ।

ਕਲ ਕਲੇਸ਼ ਤਨ ਮਾਹ ਮਿਟਾਵੋ ਸਿਮਰੋ ਜਾਸ ਦਸੰਬਰ ਇੱਕ ਹੈ ਨਾਮ ਜਪਤ ਅਗਲਤ ਅਨੇਕ ਹੈ ਸੁਧਾ ਖਿਆਰ।

ਉਚਾਰਿਆ ਹੋਇਆ ਰਾਗ ਮਲਾਰ ਦੇ ਵਿੱਚ ਭਗਤ ਨਾਮਦੇਵ ਜੀ ਨੇ ਇਹ ਸ਼ਬਦ ਉਸ ਵਕਤ ਉਚਾਰਿਆ ਜਦੋਂ ਹਿੰਦੁਸਤਾਨ ਦੇ ਬਾਦਸ਼ਾਹ ਮੁਹੰਮਦ ਬਿਨ ਤੁਗਲਕ ਨੇ ਨਾਮਦੇਵ ਨੂੰ ਪੁੱਛਿਆ, ਐ ਨਾਮਦੇਵ, ਮੈਂ ਹਿੰਦੁਸਤਾਨ ਦਾ ਬਾਦਸ਼ਾਹ, ਤੂੰ ਮੇਰੇ ਕੋਲੋਂ ਡਰਦਾ ਨਹੀਂ, ਕਿਹਦੇ ਭਰੋਸੇ ਤੇ ਤੂੰ ਆਪਣਾ ਜੀਵਨ ਬਤਾਨਾ ਹੈ ਤੇ ਮੇਰੇ ਵਰਗੇ ਬਾਦਸ਼ਾਹ

ਡਾਂਗੀਆ ਡਾਂਗੀਆ ਕਿਹਾ ਹੈ ਪਹਿਰੇਦਾਰਾਂ ਨੂੰ ਜਿਹੜੇ ਹੱਥ ਵਿਚ ਡਾਂਗਾ ਫੜ ਕੇ ਖਲੋਂਦੇ ਹੈ ਬਾਦਸ਼ਾਹ ਉਸ ਗੋਪਾਲ ਰਾਏ ਦੇ ਘਰ ਪਾਪ ਤੇ ਪੁੰਨ ਪਹਿਰੇਦਾਰ ਨੇ ਦੁਆਰੇ ਚਿੱਤਰ ਗੁਪਤ ਲੇਖਿਆ ਚਿੱਤਰ ਤੇ ਗੁਪਤ ਉਹਦੇ ਘਰ ਮੁਨਸ਼ੀ ਦਾ ਕੰਮ

ਤੇ ਬਾਦਸ਼ਾਹ ਕਹਿਣ ਲੱਗਾ ਐ ਨਾਮਦੇਵ ਮੈਂ ਸੁਣਿਆ ਅੱਲਾ ਤੇਰਾ ਯਾਰ ਹੈ ਤੂੰ ਜੋ ਕਹਿਣਾ ਪਰਮੇਸ਼ਰ ਕਰ ਦਿੰਦਾ ਤੇ ਮੈਂ ਤੇਰੇ ਰਾਮ ਦੇ ਕੰਮ ਦੇਖਣਾ ਚਾਹੁੰਦਾ ਜੋ ਬਾਦਸ਼ਾਹ ਨੇ ਕਿਹਾ ਭਗਤ ਨਾਮਦੇਵ ਨੇ ਬਾਣੀ ਚ ਬਿਆਨ ਕੀਤਾ ਕਿ ਬਾਦਸ਼ਾਹ ਕਹਿਣ ਲੱਗਾ ਐ ਨਾਮਦੇਵ ਐ ਗਾਂ ਮਰੀ ਹੋਈ ਪਈ ਹੈ ਇਸ ਨੂੰ ਜਿੰਦਾ ਕਰ ਦੇ ਜੇ ਗਾਂ ਜਿੰਦਾ ਨਾ ਹੋਈ ਤਾਂ ਮੈਂ ਤੈਨੂੰ ਜਾਨੋਂ ਮਾਰ ਦਿਆਂਗਾ ਨਾਮਦੇਵ ਜੀ ਬਾਦਸ਼ਾਹ ਦੇ ਖਿਆਲ ਤੇ ਆਪਣੀ ਵਿਚਾਰ ਸ਼ਬਦ ਵਿੱਚ ਇਸ

ਗੱਜ ਕਹਿੰਦੇ ਨੇ ਹਾਥੀ ਨੂੰ। ਬਾਦਸ਼ਾਹ ਦੇ ਹੁਕਮ ਦੇ ਨਾਲ ਹਾਥੀ ਜਿਹੜਾ ਨਾਮਦੇਵ ਦੇ ਸਾਹਮਣੇ ਖੜਾ ਕਰ ਦਿੱਤਾ ਤੇ ਬਾਦਸ਼ਾਹ ਨੇ ਹੁਕਮ ਕੀਤਾ ਕਿ ਉਦੋਂ ਤੱਕ ਨਾਮਦੇਵ ਨੂੰ ਹਾਥੀ ਦੀਆਂ ਸੁੰਡਾਂ ਦੀ ਮਾਰ ਪੈਂਦੀ ਰਹਿਣੀ ਚਾਹੀਦੀ ਏ।

ਦਿੱਤਾ ਸੀ ਕਿ ਨਾਮਦੇਵ ਨੂੰ ਹਾਥੀ ਦੇ ਅੱਗੇ ਸੁੱਟ ਕੇ ਹਾਥੀ ਦੀਆਂ ਸੁੰਡਾਂ ਦੀ ਮਾਰ ਪਵਾਈ ਜਾਵੇ ਤੇ ਨਾਮਦੇਵ ਜੀ ਕਹਿੰਦੇ ਨੇ ਸਾਡੀ ਮਾਂ ਉਸ ਵੇਲੇ ਰੋਣ ਲੱਗ ਪਈ।

ਇਹ ਕਹਿੰਦੀ ਹੈ ਕਿ ਰਾਮ ਦਾ ਨਾਮ ਛੱਡ ਦੇ ਜਾ, ਉਸ ਮਾਂ ਦਾ ਮੈਂ ਪੁੱਤਰ ਨਹੀਂ, ਨਾ ਹੋ ਤੇਰਾ ਪੂੰਗੜਾ ਪੂੰਗੜਾ ਕਿਹਾ ਹੈ ਪੁੱਤਰ ਐ ਮਾਂ, ਜਾ ਮੈਂ ਤੇਰਾ ਪੁੱਤਰ ਨਹੀਂ, ਨਾ ਤੂੰ ਮੇਰੀ ਮਾਂ ਹੈ, ਮੈਂ ਤੈਨੂੰ ਛੱਡ ਸਕਦਾ ਪਰ ਰਾਮ ਦਾ ਨਾਮ ਨਹੀਂ ਛੱਡ ਸਕਦਾ, ਪਿੰਡ ਪੜੈ ਤੋ ਹਰ ਗੁਣ ਗਾਏ, ਪਿੰਡ ਕਿਹਾ ਹੈ ਸਰੀਰ ਨੂੰ, ਇਹ ਸਰੀਰ ਭਾਵੇਂ ਖਤਮ ਹੋ ਜਾਏ

ਚੋਟਾਂ ਪੈਂਦੀਆਂ ਨੇ ਸੁੰਡ ਦੀਆਂ ਪਰ ਹਰੀ ਜਿਹਦੀ ਓਟ ਨਾਮਦੇਵ ਨੇ ਲਈ ਉਹ ਰੱਖਿਆ ਕਰਦਾ ਸੱਟਾਂ ਪੈਂਦੀਆਂ ਨੇ ਪਰ ਨਾਮਦੇਵ ਨੂੰ

ਨੂੰ ਛੱਡ ਦੇ ਨਾਮੇ ਸਰ ਪਰ ਸੋਨਾ ਲਿਓ ਨਾਮ ਦੇਵ ਦੇ ਬਰਾਬਰ ਤੋਲ ਕੇ ਸੋਨਾ ਲੈ ਲੈ ਪਰ ਭਗਤ ਨੂੰ ਕੁਝ ਨਾ ਕਹਿ।

ਦੁੱਧ ਦੀਆਂ ਦੋਵੇਂ ਮਟਕੀਆਂ ਬਾਦਸ਼ਾਹ ਦੇ ਅੱਗੇ ਧਰੀਆਂ। ਬਾਦਸ਼ਾਹ ਮਹਿਲਾਂ ਵਿੱਚ ਹੈ, ਭਗਤ ਨੂੰ ਦੁੱਖ ਦਿੱਤਾ ਸੀ, ਹੁਣ ਪਰਮੇਸ਼ਰ ਨੇ ਰਾਜੇ ਨੂੰ ਬਾਦਸ਼ਾਹ ਨੂੰ ਦੁੱਖ ਦਿੱਤਾ। ਐਸਾ ਦਰਦ ਉੱਠਿਆ ਕਿ ਜਿਹਦਾ ਇਲਾਜ ਕੋਈ ਨਹੀਂ।

ਬੈਕੁੰਠ ਵਿੱਚ ਵਾਸਾ ਹੋ ਜਾਂਦਾ। ਅਗਰ ਗੁਰੂ ਦਿਆਲ ਹੋ ਜਾਏ ਤਾਂ ਜੀਵਤ ਮਰੇ, ਇਨਸਾਨ ਦਾ ਮਨ ਵਿਸ਼ਿਆਂ ਵਿਕਾਰਾਂ ਤੋਂ ਮਰ ਜਾਂਦਾ, ਭਾਵ ਉੱਚਾ ਹੋ ਜਾਂਦਾ।

ਜਾਏ ਤਾਂ ਇਨਸਾਨ ਬੈਰਾਗੀ ਹੋ ਜਾਂਦਾ ਹੈ, ਪਰਮੇਸ਼ਰ ਦੇ ਨਾਲ ਜੁੜ ਜਾਂਦਾ ਹੈ। ਗੁਰੂ ਦਿਆਲ ਹੋ ਜਾਏ ਤਾਂ ਪਰਾਈ ਨਿੰਦਾ ਆਦਮੀ ਛੱਡ ਦਿੰਦਾ ਹੈ। ਗੁਰੂ ਦਿਆਲ ਹੋ ਜਾਏ ਹਰ ਪਾਸੇ ਉਹਨੂੰ ਪਰਮੇਸ਼ਰ ਦੀ ਜੋਤ ਨਜ਼ਰ ਆਉਂਦੀ। ਜੇ ਗੁਰੂ ਦਿਆਲ ਹੋ ਜਾਏ ਤੇ ਮੱਥੇ ਦੇ ਲੇਖ ਜਿਹੜੇ ਨੇ

ਦਿਆਲ ਹੋ ਜਾਏ ਤਾਂ ਛਾਪਰ ਛਾਈ ਉਹ ਸੜੇ ਹੋਏ ਘਰ ਵੀ ਬਣਾ ਦਿੰਦਾ ਕਿਉਂਕਿ ਨਾਮਦੇਵ ਦੀ ਛੰਨ ਸੜ ਗਈ ਸੀ ਤੇ ਪਰਮੇਸ਼ਰ ਨੇ ਆਪ ਨਾਮਦੇਵ ਦੀ ਛੰਨ ਬਣਾਈ ਸੀ। ਭਗਤ ਜੀ ਕਹਿੰਦੇ ਨੇ ਜੇ ਉਹ ਦਿਆਲ ਹੋ ਜਾਏ ਤਾਂ ਛਾਪਰ ਛਾਈ ਉਹ ਆਪ ਆਪਣੇ ਪਿਆਰਿਆਂ ਦੇ ਘਰ ਬਣਾਉਂਦਾ ਤੇ ਜੇ ਦਿਆਲ ਹੋ ਜਾਏ ਜੋ ਗੁਰਦੇਵ ਤਾਂ ਛਾਪੁਰ ਛਾਈ ਜੋ ਗੁਰਦੇਵ ਸਹਿਜ ਨਿਕਸਾਈ ਜੋ ਦਿਆਲ ਹੋ ਜਾਏ ਤਾਂ ਸਹਿਜ ਨਿਕਸਾਈ ਉਹ ਸਹਿਜ ਵੀ ਦਿਖਾ ਦਿੰਦਾ। ਜਦੋਂ ਭਗਤ ਜੀ ਨੇ ਇਹ ਗੱਲ ਕਹੀ ਸਹਿਜ ਨਿਕਸਾਈ ਤਾਂ ਉਸ ਵਕਤ ਪਾਣੀ ਦੀਆਂ ਲਹਿਰਾਂ ਵਿੱਚ ਮੁਹੰਮਦ ਬਿਨ ਤੁਗਲਕ ਬਾਦਸ਼ਾਹ ਦੇਖ ਰਿਹਾ ਸੀ ਤਾਂ ਬਾਦਸ਼ਾਹ ਹੈਰਾਨ ਹੋ ਗਿਆ ਕਿ ਨਦੀ ਦੇ ਪਾਣੀ ਤੇ ਸੋਹਣੀਆਂ ਸੋਹਣੀਆਂ ਸਹਿਜਾਂ ਦੀਆਂ ਲਹਿਣਾਂ ਲੱਗ ਗਈਆਂ ਤੇ ਬਾਦਸ਼ਾਹ ਮਨ ਵਿੱਚ ਸੋਚਦਾ ਮੇਰੀ ਤਾਂ ਇੱਕ ਸਹਿਜ ਸੀ ਪਰ ਇੱਥੇ ਤੇ ਸਹਿਜਾਂ

ਸਰਬ ਕੋ ਦਾਨ ਜਨ ਨਾਨਕ ਭਗਤ।

ਰਾਮ ਕੀ।

ਔਰ ਉਹਨਾਂ ਦਾ ਢੰਗ ਬੜਾ ਅਜੀਬ ਜਿਹਾ ਹੁੰਦਾ ਸੀ। ਇੱਕ ਭਾਈ ਗੁਲਾਬਾ ਮੁਤਾਬਾ, ਦੋ ਭਰਾ ਹੋਏ ਨੇ ਰਬਾਬੀ ਸਿਆਲਕੋਟ ਵਿੱਚ, ਬਹੁਤ ਵੱਡੇ ਰਾਜਿਆਂ ਮਹਾਰਾਜਿਆਂ ਦੇ ਗਾਇਕ ਸਨ ਅਤੇ ਅਖੀਰ 'ਤੇ ਆ ਕੇ ਉਹ ਕੀਰਤਨ ਵੱਲ ਆ ਗਏ ਅਤੇ ਸਤਸੰਗਤ ਉਹਨਾਂ ਦੀ ਇੱਕ ਬੰਦਿਸ਼ ਆਪ ਨੂੰ ਸੁਣਾ।

ਪਾਕਿਸਤਾਨ ਜੋ ਰਾਵੀ ਦਾ ਪਾਰਲ ਇਲਾਕਾ ਹੈ ਉੱਧਰ ਦੀ ਗਾਇਕੀ ਹੈ ਤਾਂ ਉਹ ਕਾਫੀ ਜਾਂਦਾ।

रुत्ति आई रुत्ति आई बसंत रुत्ति आई रुत्ति आई रुत्ति आई।

ਜੰਤਰੀ ਕਹਿੰਦੇ ਨੇ ਸਾਜ ਵਜਾਉਣ ਵਾਲਾ ਇਸ ਵਜੰਤਰੀ ਦੀ ਝੋਲੀ ਵਿਚ ਇਕ ਸਾਜ ਪਿਆ ਇਹ ਬੀਬੀ ਚੱਕਦੀ ਚੱਕਦੀ ਕੋਲ ਗਈ ਮੱਥਾ ਟੇਕਿਆ ਪੁੱਛਿਆ ਸਾਈਂ ਜੀ ਤੁਸੀਂ ਕਿਹੜੇ ਦੇਸ਼ ਦੇ ਲੋਕ ਹੋ ਕਿੱਥੋਂ ਆਏ ਹੋ ਗਾਉਂਦੇ ਹੋ ਕਿ ਜਾਦੂ ਧੂੜਦੇ ਹੋ ਤੁਹਾਡੀ ਵੀ ਸੁਣੀ ਦੇ ਨੇ ਵਿਆਹਾਂ ਵਿਚ ਗੀਤ ਵੀ ਸੁਣੀ ਦੇ ਨੇ ਪਰ ਜੋ ਤੁਸੀਂ ਗਾਉਂਦੇ ਹੋ ਇਹ ਕਦੀ ਨਹੀਂ ਸੁਣਿਆ ਸੁਣਿਆ ਇੰਦਰ ਲੋਕ ਵਿਚ ਦੇਵਤੇ ਬਹੁਤ ਅੱਛਾ ਗਾਉਂਦੇ ਤੁਸੀਂ ਇੰਦਰ ਲੋਕ ਤੋਂ ਤਾਂ ਨਹੀਂ ਆਏ ਉਹ ਵਜੰਤਰੀ ਕਹਿਣ ਲੱਗਾ ਨਹੀਂ ਬੇਟਾ ਅਸੀਂ ਇਸੇ ਦੇਸ਼ ਦੇ ਲੋਕ ਹਾਂ ਇੱਥੇ ਸਾਡੇ ਮਾਤਾ ਪਿਤਾ ਇੱਥੇ ਸਾਡੇ ਭੈਣ ਭਰਾ

ਤੁਸੀਂ ਝੂਠ ਬੋਲਦੇ ਹੋ। ਜੇ ਤੁਸੀਂ ਇਸ ਦੇਸ਼ ਦੇ ਹੋਵੋ ਤੁਹਾਨੂੰ ਭੁੱਖ ਨਾ ਲੱਗੀ? ਤਿੰਨ ਦਿਨ ਹੋ ਗਏ ਨੇ ਮੈਨੂੰ ਦੇਖਦੇ ਆ, ਨਾ ਤੁਸੀਂ ਕਿਧਰੇ ਗਏ ਨਾ ਆਏ, ਨਾ ਤੁਹਾਡੇ ਕੋਲ ਕੋਈ ਭਾਂਡਾ ਨਾ ਚੁੱਲ੍ਹਾ। ਤੁਸੀਂ ਖਾਂਦੇ ਕੀ ਹੋ, ਕਿਹਦੇ ਆਸਰੇ ਜੀਂਦੇ ਹੋ? ਤਾਂ ਉਹ ਵਜੰਤਰੀ ਕਹਿਣ ਲੱਗਾ, ਬੇਟਾ ਸਾਨੂੰ ਭੁੱਖ ਵੀ ਲੱਗਦੀ, ਅਸੀਂ ਖਾਂਦੇ ਵੀ ਆ, ਮੈਨੂੰ ਤਾਂ ਭੁੱਖ ਲੱਗਦੀ ਰਹਿੰਦੀ ਹੈ, ਪਰ ਜਿਹੜਾ ਮੇਰਾ ਮਾਲਕ ਹੈ ਉਹ ਤਾਂ ਨਾਮ ਦੇ ਆਸਰੇ ਜੀਂਦਾ। ਇਸ ਬੀਬੀ ਨੇ ਚਾਰ ਸਵੇਰੇ ਨਿਗਾਹ ਦੌੜਾਈ ਪਰ ਕੋਈ ਨਜ਼ਰ ਨਾ ਆਇਆ। ਕਹਿਣ ਲੱਗੀ, ਤੁਹਾਡਾ ਮਾਲਕ ਕਿੱਥੇ? ਵਜੰਤਰੀ ਕਹਿਣ ਲੱਗਾ, ਬੇਟਾ ਉਹ ਜਰਾ ਟਹਿਲਣ ਵਾਸਤੇ ਗਏ ਨੇ। ਕਹਿਣ ਲੱਗੀ, ਸਾਈਂ ਜੀ ਜੇ ਮੈਂ ਦੁੱਧ ਲੈ ਕੇ ਆਵਾਂ ਤੁਸੀਂ ਦੁੱਧ ਪੀ ਲਓਗੇ? ਵਜੰਤਰੀ ਕਹਿਣ ਲੱਗਾ, ਹਾਂ ਬੇਟਾ ਜੇ ਕੋਈ ਸ਼ਰਧਾ ਤੇ ਪਿਆਰ ਦੇ ਨਾਲ ਮੇਰੇ ਮਾਲਕ ਨੂੰ ਦੁੱਧ ਭੇਟ ਕਰਦਾ ਉਹ ਟੁੱਟ ਕੇ ਦੁੱਧ ਦੀ ਜਗ੍ਹਾ ਪੁੱਤਰ ਦੇ ਦਿੰਦਾ, ਪੁੱਤਰ ਦਾ ਨਾਂ ਲਿਆ। ਤਾਂ ਇਸ ਬੀਬੀ ਨੇ ਠੰਡਾ ਹੋਕਾ ਭਰਿਆ ਕਿਉਂਕਿ ਘਰ ਪੁੱਤਰ ਕੋਈ ਨਹੀਂ ਸੀ। ਥੋੜੀ ਜਿਹੀ ਆਸ ਬਚੀ ਕਿ ਸ਼ਾਇਦ ਇੱਥੋਂ ਕੋਈ ਪੁੱਤਰ ਮਿਲ ਜਾਵੇ। ਮੱਥਾ ਟੇਕਿਆ ਤੇ ਘਰ ਚਲੀ ਗਈ ਦੁੱਧ ਲਿਆਉਣ।

ਸ਼ੱਕਰ ਪਾ ਕੇ ਕੱਪੜੇ ਨਾਲ ਬੰਨ ਕੇ ਕੜਵਾ ਸਿਰ ਤੇ ਰੱਖਿਆ। ਦੁੱਧ ਲੈ ਕੇ ਉਸੇ ਪਾਸੇ ਤੁਰ ਪਈ ਜਿੱਧਰ ਉਹ ਵਜੰਤਰੀ ਬੈਠਾ ਸੀ। ਜਦ ਉਸ ਜਗ੍ਹਾ ਪਹੁੰਚੀ ਤਾਂ ਅੱਜ ਵਜੰਤਰੀ ਦਾ ਮਾਲਕ ਵੀ ਨਾਲ ਬੈਠਾ। ਉਹ ਵਜੰਤਰੀ ਕੋਈ ਸਾਜ ਵਜਾ ਰਿਹਾ, ਮਾਲਕ ਕੁਝ ਗਾ ਰਿਹਾ। ਕੌਣ ਹੈ ਮਾਲਕ, ਕੌਣ ਵਜੰਤਰੀ? ਮਾਲਕ ਹੈ ਧੰਨ ਗੁਰੂ ਨਾਨਕ ਸਾਹਿਬ, ਵਜੰਤਰੀ ਮਰਦਾਨਾ ਸਾਜ ਵਜਾ ਰਿਹਾ। ਧੰਨ ਗੁਰੂ ਨਾਨਕ ਸਾਹਿਬ ਸਾਰੰਗ ਰਾਗ ਦਾ

ਪਰ ਚਿਹਰੇ ਦਾ ਜਲਾਲ ਨਾ ਸਹਾਰ ਸਕੀ ਸਿਰ ਫਿਰ ਧਰਤੀ ਨਾਲ ਜਾ ਲੱਗਾ ਧੰਨ ਗੁਰੂ ਨਾਨਕ ਸਾਹਿਬ ਨੇ ਹੁਣ ਕਿਰਪਾ ਕੀਤੀ ਆਪਣੀ ਮਿਹਰ ਦੀ ਨਿਗਾਹ ਕੀਤੀ ਕਿ ਆ ਬੇਟਾ ਨਿਹਾਲ ਉੱਠ ਸਿਰ ਚੁੱਕਿਆ ਪਰ ਅੱਖਾਂ ਵਿੱਚ ਹੁਣ ਨਾਮ ਦੀ ਲਾਲੀ ਸਰੀਰ ਮਾਂ ਨੂੰ ਹਲਕਾ ਫੁੱਲ ਹੋ ਗਿਆ ਲੂਣੂ ਦੇ ਵਿੱਚੋਂ ਵਾਹਿਗੁਰੂ ਵਾਹਿਗੁਰੂ ਦੀ ਆਵਾਜ਼ ਆ ਰਹੀ ਹੱਥ ਜੋੜੇ ਦੁੱਧ ਵਾਲਾ ਗੜਵਾ ਕੇ ਕੀਤਾ ਕਿ ਆ ਪਾਤਸ਼ਾਹ ਆਪ ਦੀਆਂ ਦਿੱਤੀਆਂ ਦਾਤਾਂ ਵਿੱਚੋਂ ਦੁੱਧ ਲੈ ਕੇ ਹਾਜ਼ਰ ਹੋਈ ਆ ਆਪ ਜੀ ਇਸ ਨੂੰ ਪ੍ਰਵਾਨ ਕਰੋ ਸਾਹਿਬਾ ਕਿਹਾ ਬੇਟਾ ਸੰਸਾਰੀ ਲੋਕ ਤੁਹਾਨੂੰ ਦੁੱਧ ਪੁੱਤਰ ਦੀ ਲੋੜ ਹੁੰਦੀ ਹੈ ਦੁੱਧ ਤੁਸੀਂ ਛਕੋ ਪੁੱਤਰ ਦਾ ਨਾਂ ਲਿਆ ਫਿਰ ਮਨ ਵਿੱਚ ਖਿਆਲ ਆਇਆ ਜੇ ਗੁਰੂ ਸਾਹਿਬ ਟੁੱਟ ਪੈਣ ਹੋ ਸਕਦਾ ਇੱਥੋਂ ਮੇਰੀ ਝੋਲੀ ਭਰ ਜਾਵੇ ਹੱਥ ਜੋੜੇ ਕਿਹਾ ਪਾਤਸ਼ਾਹ ਇਹ ਦੁੱਧ ਆਪ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਵਿੱਚ ਹੀ ਲੈ ਕੇ ਆਈ ਹੈ ਆਪ ਜੀ ਪ੍ਰਵਾਨ ਕਰੋ ਗੁਰੂ ਸਾਹਿਬਾਂ ਨੇ ਦੁੱਧ ਦੇ ਤਿੰਨ ਹਿੱਸੇ ਕੀਤੇ ਇੱਕ ਆਪ ਪੀਤਾ ਇੱਕ ਹਿੱਸਾ ਮਰਦਾਨੇ ਨੇ ਪੀਤਾ ਇੱਕ ਹਿੱਸਾ ਇਸ ਬੀਬੀ ਨੇ ਦੁੱਧ ਦਾ ਪੀਤਾ ਸੇਵਾ ਕੀਤੀ ਨਮਸਕਾਰ ਕਰਕੇ ਵਾਪਸ ਆਪਣੇ ਘਰ

ਇਹ ਕੰਮ ਹੁੰਦਾ ਸੀ, ਹੁਣ ਉਹਨਾਂ ਕੋਲ ਬਹਿਣਾ ਉੱਠਣਾ ਬੰਦ ਕਰ ਦਿੱਤਾ। ਉਹਨਾਂ ਬੀਬੀਆਂ ਨੇ ਬੜੀ ਚਰਚਾ ਕੀਤੀ, ਪਤਾ ਨਹੀਂ ਦੋਦੋ ਦੀ ਘਰਵਾਲੀ ਨੇ ਸਾਡੇ ਕੋਲ ਬਹਿਣਾ ਕਿਉਂ ਬੰਦ ਕਰ ਦਿੱਤਾ। ਕਿਸੇ ਨੇ ਕੋਲੋਂ ਕਹਿ ਦਿੱਤਾ, ਅੱਜ ਕੱਲ ਤਾਂ ਉਹ ਜੰਗਲ ਵਿੱਚ ਸਾਧਾਂ ਦੇ ਕੋਲ ਦੁੱਧ ਲੈ ਕੇ ਜਾਂਦੀ, ਜਿੰਨੇ ਮੂੰਹ ਉਨੀਆਂ ਗੱਲਾਂ। ਸਾਰੇ ਪਿੰਡ ਵਿੱਚ ਇਹ ਗੱਲ ਫੈਲ ਗਈ ਕਿ ਦੁੱਧ ਦੀ ਘਰਵਾਲੀ ਸਾਧਾਂ ਕੋਲ ਜੰਗਲ ਵਿੱਚ ਦੁੱਧ ਲੈ ਕੇ ਜਾਂਦੀ। ਇਹ ਗੱਲ ਬਜ਼ੁਰਗਾਂ ਤੋਂ ਪਹੁੰਚਦੀ ਹੋਈ ਦੋਦੇ ਤੱਕ ਜਾ ਪਹੁੰਚੀ। ਕਿਸੇ ਨੇ ਕਿਹਾ, ਦੋਦਿਆ ਸਾਰਾ ਦਿਨ ਖੇਤਾਂ ਤੇ ਰਹਿੰਦੇ, ਕਦੇ ਘਰ ਦੀ ਵੀ ਸਾਰ ਲਈ? ਦੋਦਾ ਕਹਿਣ ਲੱਗਾ, ਕਿਉਂ ਕੀ ਗੱਲ ਹੈ? ਤਾਂ ਨਿੰਦਿਆ ਕਰਨ ਵਾਲੇ ਨੇ ਕਿਹਾ, ਤੇਰੀ ਘਰ ਵਾਲੀ ਸਾਧਾਂ ਕੋਲ ਜੰਗਲ ਵਿੱਚ ਦੁੱਧ ਲੈ ਕੇ ਜਾਂਦੀ, ਘਰ ਦਾ ਵੀ ਖਿਆਲ ਰੱਖਿਆ ਕਰ, ਹਰ ਵਕਤ ਖੇਤਾਂ ਤੇ ਰਹਿੰਦੇ। ਗੱਲ ਸੁਣੀ ਪਰ ਦੋਦੇ ਨੂੰ ਗੁੱਸਾ ਨਹੀਂ ਆਇਆ, ਘਰ ਵਾਲੀ ਆਗਿਆਕਾਰ ਸੀ, ਦੋਦਾ ਕੰਨਾਂ ਦਾ ਕੱਚਾ ਨਹੀਂ ਸੀ। ਕਹਿਣ ਲੱਗਾ, ਜਦੋਂ ਤੱਕ ਮੈਂ ਅੱਖੀ ਨਾ ਦੇਖਾਂ ਘਰ ਵਾਲੀ ਨੂੰ ਕੁਝ ਨਹੀਂ ਕਹਿਣਾ, ਤੁਹਾਡੇ ਆਖੇ ਲੱਗ ਕੇ ਘਰ ਵਿੱਚ ਮੈਂ ਕਲੇਸ਼ ਪਾ ਲਵਾਂ ਇਹ ਨਹੀਂ ਹੋ ਸਕਦਾ। ਪਹਿਲਾਂ ਦੇਖਾਂਗਾ ਆਪਣੀ ਘਰਵਾਲੀ ਨੂੰ, ਫਿਰ ਕੁਝ ਕਹਾਂਗਾ। ਦਿਨ ਬੀਤ ਗਿਆ, ਅਗਲਾ ਦਿਨ ਆਇਆ, ਦੋਦੇ ਨੇ ਵੀ ਡੰਗਰ ਖੂਹ ਤੇ ਬੰਨ ਦਿੱਤੇ। ਦੋਦੇ ਦੀ ਘਰਵਾਲੀ ਨੇ ਘਰ ਦਾ ਕੰਮ ਸਾਂਭਿਆ ਆਪਣੇ ਨੇਮ ਅਨੁਸਾਰ, ਦੁੱਧ ਦਾ ਗੜਵਾ ਸਿਰ ਤੇ ਚੁੱਕ ਕੇ ਧੰਨ ਗੁਰੂ ਨਾਨਕ ਸਾਹਿਬ ਦੇ ਦਰਸ਼ਨਾਂ ਵਾਸਤੇ ਤੁਰ ਪਈ। ਪਿੱਛੇ ਪਿੱਛੇ ਦੋਦਾ ਡਾਂਗ ਲੈ ਕੇ ਲੁਕਦਾ ਲੁਕਦਾ ਇਹ ਵੀ ਤੁਰ ਪਿਆ। ਪਰ ਜਿਸ ਰਸਤੇ ਇਹ ਬੀਬੀ ਜਾ ਰਹੀ ਸੀ ਉੱਥੇ ਕੋਈ ਪਾਪ ਨਹੀਂ, ਉੱਥੇ ਕੋਈ ਪਖੰਡ ਨਹੀਂ, ਉੱਥੇ ਤਾਂ ਆਪ ਅਕਾਲ ਪੁਰਖ ਧੰਨ ਗੁਰੂ ਨਾਨਕ ਸਾਹਿਬ ਬੈਠੇ ਨੇ। ਜਿੱਥੇ ਗੁਰੂ ਨਾਨਕ ਹੋਵੇ ਉੱਥੇ ਪਾਪ ਕਿੱਥੇ, ਉੱਥੇ ਪਖੰਡ ਕਿੱਥੇ? ਇਹ ਬੀਬੀ ਉਸ ਗੁਰੂ ਨਾਨਕ ਦੇ ਦਰਸ਼ਨਾਂ ਵਾਸਤੇ ਜਾ ਰਹੀ ਹੈ ਜਿਹਦੇ ਦਰਸ਼ਨਾਂ ਵਾਸਤੇ ਦੁਨੀਆਂ ਤਰਸਦੀ ਹੈ, ਤੇ ਪਿੱਛੇ ਪਿੱਛੇ ਡਾਂਗ ਲੈ ਕੇ ਲੁਕਦਾ ਲੁਕਦਾ ਇਹਦਾ ਘਰ ਵਾਲਾ ਦੁੱਧਾ ਵੀ ਤੁਰਿਆ ਜਾ ਰਿਹਾ। ਪਰ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਹੋਂ ਵਾਰੀ ਹੋਂ ਵਾਰ ਨੇ ਕੁਰਬਾਨ ਤੇਰੇ ਨਾਮ ਨੂੰ, ਹੈ ਅਕਾਲ ਪੁਰਖ ਮੈਂ ਵਾਰੀ ਮੈਂ ਬਲਿਹਾਰ ਜਾਣਾ।

ਉਹ ਸਾਹਮਣੇ ਦਰਖਤ ਦੇ ਓਹਲੇ ਲੁਕ ਕੇ ਬੈਠਾ ਹੋਇਆ ਜਾ ਉਹਨੂੰ ਬੁਲਾ ਲਿਆ। ਗੁਰੂ ਤੇ ਭਰੋਸਾ ਹੋਰ ਵੱਜ ਗਿਆ ਕਿ ਗੁਰੂ ਅੰਤਰਯਾਮੀ ਵੀ ਹੈ। ਚਾਈ ਚਾਈ ਉੱਠੀ, ਜਿਹੜਾ ਪਤੀ ਦਾ ਡਰ ਸੀ ਉਹ ਵੀ ਦੂਰ ਹੋ ਗਿਆ। ਉਸ ਦਰਖਤ ਦੇ ਕੋਲ ਪਹੁੰਚੀ ਜਿੱਥੇ ਇਹਦਾ ਪਤੀ ਡਾਂਗ ਲੈ ਕੇ ਬੈਠਾ ਸੀ ਦੁੱਧ। ਕਿਹਾ, ਚਲੋ ਸਵਾਮੀ ਜੀ, ਤੁਹਾਨੂੰ ਗੁਰੂ ਸਾਹਿਬ ਨੇ ਯਾਦ ਕੀਤਾ, ਡਾਂਗ ਤਾਂ ਉੱਥੇ ਹੀ ਰਹਿ ਗਈ ਕਿਉਂਕਿ ਦੁੱਧਾ ਕੁਝ ਹੋਰ ਸੋਚ ਕੇ ਆਇਆ ਸੀ, ਪਰ ਇੱਥੇ ਤਾਂ ਪਾਪ ਨਹੀਂ, ਇੱਥੇ ਤਾਂ ਗੁਰੂ ਨਾਨਕ ਸਾਹਿਬ ਬੈਠੇ, ਡਾਂਗ ਉੱਥੇ ਹੀ ਰਹਿ ਗਈ। ਅੱਖਾਂ ਨੀਵੀਆਂ, ਅੱਗੇ ਅੱਗੇ ਦੁੱਧਾ, ਪਿੱਛੇ ਪਿੱਛੇ ਦੀ ਘਰਵਾਲੀ। ਆ ਧੰਨ ਗੁਰੂ ਨਾਨਕ ਸਾਹਿਬ ਨੂੰ ਮੱਥਾ ਟੇਕਿਆ। ਸਾਹਿਬ ਜੀ ਕਹਿਣ ਲੱਗੇ, ਦੁੱਧ ਆ ਭਾਈ, ਦੁੱਧ ਛਕ ਲੈ।

ਤੁਸੀਂ ਸਾਧ ਲੋਕ ਹੋ, ਜੰਗਲਾਂ ਵਿਚ ਰਹਿੰਦੇ, ਤੁਹਾਨੂੰ ਦੁੱਧ ਕਦੀ ਕਦੀ ਮਿਲਦਾ ਹੈ, ਇਹ ਤੁਸੀਂ ਪੀਓ। ਸਾਹਿਬ ਜੀ ਕਹਿਣ ਲੱਗੇ ਠੀਕ ਹੈ, ਤੁਸੀਂ ਦੁੱਧ ਪੀਂਦੇ ਰਹਿੰਦੇ, ਪਰ ਸਾਡੀ ਇੱਛਾ ਹੈ ਕਿ ਇਹ ਦੁੱਧ ਤੂੰ ਛਕ। ਕਹਿਣ ਲੱਗਾ ਨਹੀਂ, ਇਹ ਦੁੱਧ ਮਹਾਰਾਜ ਸਾਡੇ ਘਰੋਂ ਹੀ ਆਇਆ, ਅਸੀਂ ਤਾਂ ਰੋਜ਼ ਹੀ ਪੀਂਦੇ ਹਾਂ, ਤੁਸੀਂ ਪੀਓ। ਮਹਾਂਪੁਰਸ਼ਾਂ ਦੇ ਤਿੰਨ ਵਚਨ ਹੁੰਦੇ ਨੇ, ਸਾਹਿਬਾਂ ਨੇ ਤਿੰਨ ਵਾਰੀ ਕਿਹਾ, ਦੁੱਧ ਨੇ ਤਿੰਨੋ ਵਾਰੀ ਇਨਕਾਰ ਕਰ ਦਿੱਤਾ। ਹੁਣ ਪੂਰਾ ਗੁਰੂ ਉਹ ਜਿਹੜਾ ਸਿੱਖ ਦੇ ਮਨ ਵਿੱਚ ਮਾਣ ਨਹੀਂ ਰਹਿਣ ਦਿੰਦਾ, ਕਹਿ ਲੱਗੇ ਚੰਗਾ ਦੁੱਧ ਆ, ਤੇਰੀ ਮਰਜ਼ੀ, ਇਹ ਸਾਡਾ ਡੋਲੂ ਲੈ, ਐ ਨਦੀ ਪਈ ਵਗਦੀ ਏ, ਇੱਥੋਂ ਪਾਣੀ ਦਾ ਭਰ ਲਿਆ, ਅਸੀਂ ਹੱਥ ਧੋ ਲਈਏ, ਫਿਰ ਦੁੱਧ ਪੀਆਂਗੇ। ਡੋਲੂ ਲਿਆ, ਦੁੱਧ ਨਦੀ ਤੇ ਚਲਾ ਗਿਆ।

ਦਾ ਕਹਿਣ ਲੱਗਾ ਨਹੀਂ ਪਾਤਸ਼ਾਹ ਆਪ ਦਾ ਦਿੱਤਾ ਬਹੁਤ ਕੁਛ ਹੈ। ਮਹਾਂਪੁਰਸ਼ਾਂ ਦੇ ਤਿੰਨ ਬਚਨ ਹੁੰਦੇ ਨੇ, ਤੀਸਰਾ ਬਚਨ ਕੀਤਾ ਦੁੱਧਿਆ ਕੁਛ ਮੰਗ ਲੈ ਤਾਂ ਦੁੱਧਾ ਕਹਿਣ ਲੱਗਾ ਪਾਤਸ਼ਾਹ ਜੇ ਤੁਸੀਂ ਹੋ ਤਾਂ ਇਹ ਵਰ ਦਿਓ, ਬਹੁਤ ਸਾਰੀ ਜ਼ਮੀਨ ਹੋਵੇ। ਜ਼ਿਮੀਦਾਰ ਸੀ ਦੁੱਧਾ, ਬਹੁਤ ਸਾਰੀ ਜ਼ਮੀਨ ਹੋਵੇ, ਲਵੇਰੀਆਂ ਮੱਝਾਂ ਗਾਵਾਂ ਹੋਣ, ਦੋ ਤਿੰਨ ਬਲਦਾਂ ਦੀਆਂ ਜੋੜੀਆਂ ਹੋਣ, ਸੋਹਣੇ ਮਕਾਨ ਹੋਣ। ਸਾਹਿਬ ਜੀ ਕਹਿਣ ਲੱਗੇ ਇਹ ਸਭ ਕੁਛ ਮਿਲ ਜਾਏਗਾ, ਕੁਝ ਹੋਰ ਮੰਗ ਲੈ। ਕਹਿਣ ਲੱਗਾ ਬਸ ਪਾਤਸ਼ਾਹ ਹੋਰ ਕੁਝ ਨਹੀਂ ਚਾਹੀਦਾ। ਮਰਦਾਨਾ ਕੋਲ ਬੈਠਾ ਹੌਲੀ ਜੀ ਮਰਦਾਨਾ ਕਹਿਣ ਲੱਗਾ ਦੁੱਧਿਆ ਉਹ ਸਤਿਗੁਰ ਜੀ ਟੁੱਟੇ ਨੇ, ਨਾਮ ਦੀ ਦਾਤ ਮੰਗ ਲੈ ਤੇ ਜਿਹੜੀ ਚੀਜ਼ ਬਾਰੇ ਗਿਆਨ ਨਾ ਹੋਵੇ ਉਹ ਚੀਜ਼ ਆਪਾਂ ਲੈਂਦੇ ਨੇ। ਦੁੱਧਾ ਹੌਲੀ ਜੀ ਕੋਲੋਂ ਕਹਿਣ ਲੱਗਾ ਮੈਨੂੰ ਤਾਂ ਜ਼ਮੀਨ ਮੱਝਾਂ ਗਾਵਾਂ ਚਾਹੀਦੀਆਂ ਨੇ, ਮੈਂ ਨਾਮ ਕੀ ਕਰਨਾ, ਮੇਰੇ ਕਿਸ ਤੋਂ ਕਿਹਾ ਤਾਂ ਹੌਲੀ, ਪਰ ਸਤਿਗੁਰਾਂ ਸੁਣ ਲਿਆ ਤੇ ਨਾਲੇ ਹੱਸ ਪਏ। ਕਹਿਣ ਲੱਗੇ ਦੁੱਧਿਆ ਇਹ ਸਭ ਕੁਛ ਮਿਲੇਗਾ, ਤੇਰੀ ਘਰਵਾਲੀ ਸਤਸੰਗਣ ਹੈ, ਤੇਰੀ ਘਰਵਾਲੀ ਦੇ ਸਦਕਾ ਜਾ ਤੈਨੂੰ ਨਾਮ ਦੀ ਦਾਤ ਵੀ ਪ੍ਰਾਪਤ ਹੋਵੇਗੀ। ਕਈ ਬੀਬੀਆਂ ਇੰਨੇ ਭਾਗਾਂ ਵਾਲੀਆਂ ਹੁੰਦੀਆਂ ਨੇ ਕਿ ਜਿਨ੍ਹਾਂ ਦੀ ਸਦਕਾ ਕੁਲਾਂ ਤਰ ਜਾਂਦੀਆਂ ਨੇ। ਹੁਣ ਦੁੱਧਾ ਵੀ ਸਤਸੰਗੀ ਬਣ ਗਏ, ਹੋਰ ਵੀ ਜਿੰਨੇ ਜਿੰਨੇ ਗੁਰੂ ਨਾਨਕ ਦੀ ਸੋਭਾ ਸੁਣੀ ਉਹ ਵੀ ਆਉਣ ਲੱਗ ਪਏ। ਜਿਹੜਾ ਵੀ ਆਉਂਦਾ ਫਿਰ ਹੋਰ ਕਿਧਰੇ ਨਹੀਂ ਜਾਂਦਾ, ਜੰਗਲ ਦੇ ਵਿੱਚ ਆਨੰਦ ਹੀ ਆਨੰਦ ਹੋ ਗਿਆ ਹਰ ਪਾਸੇ।

ਬਰਸਾਤਾਂ ਆ ਗਈਆਂ ਨੇ, ਸੰਗਤ ਬਹੁਤ ਆਉਂਦੀ, ਆਪ ਦਾ ਹੁਕਮ ਹੋਵੇ। ਦੋ ਵੱਡੇ ਵੱਡੇ ਛੱਪਰ ਬਣਾ ਦਈਏ, ਇੱਕ ਲੰਗਰ ਵਾਸਤੇ ਔਰ ਇੱਕ ਜਿੱਥੇ ਕੀਰਤਨ ਹੁੰਦਾ। ਗੁਰੂ ਸਾਹਿਬਾਂ ਨੇ ਆਗਿਆ ਦਿੱਤੀ ਤਾਂ ਬੜੇ ਸੋਹਣੇ

ਉੱਥੇ ਸਾਜੇ ਦੇ ਦੁਖੀ ਵੀ ਜ਼ਰੂਰ ਹੁੰਦੇ। ਗੁਰੂ ਨਾਨਕ ਸਾਹਿਬ ਦੀ ਸੋਭਾ ਕੁਝ ਲੋਕਾਂ ਕੋਲੋਂ ਬਰਦਾਸ਼ਤ ਨਾ ਹੋਈ। ਉਹਨਾਂ ਨੇ ਸਲਾਹ ਕੀਤੀ ਕਿ ਕਿਸੇ ਤਰ੍ਹਾਂ ਧੰਨ ਗੁਰੂ ਨਾਨਕ ਸਾਹਿਬ ਨੂੰ ਇਸ ਜਗ੍ਹਾ ਤੋਂ ਉਠਾ ਦੇਣਾ।

ਜਿਸ ਜਗ੍ਹਾ ਧੰਨ ਗੁਰੂ ਨਾਨਕ ਸਾਹਿਬ ਬੈਠੇ ਸਨ। ਇਹ ਇੱਕ ਮੁਸਲਮਾਨ ਹਾਕਮ ਕਰੋੜੀਏ ਦੀ ਜਗ੍ਹਾ ਸੀ। ਸੱਤ ਕੋਠੀਆਂ, ਸੱਤ ਝੰਡੇ ਝੁਲਦੇ ਸਨ। ਬੜਾ ਅਮੀਰ ਸੀ। ਉਹਦੇ ਕੋਲ ਜਾ ਚੁਗਲੀ ਕੀਤੀ, ਕਰੋੜੀਆ ਤੂੰ ਲਾਹੌਰ ਬੈਠੇ, ਤੇਰੀ ਧਰਤੀ ਤੇ ਇੱਕ ਸਾਧੂ ਨੇ ਕਬਜ਼ਾ ਕਰ ਲਿਆ। ਹਾਲੀ ਤਾਂ ਕੱਚੇ ਛੱਪਰ ਪਾਏ ਨੇ, ਉਠਾਣਾ ਸੌਖਾ ਹੈ। ਜੇ ਪੱਕੇ ਮਕਾਨ ਬਣਾ ਲਏ, ਜੇ ਪੱਕੇ ਮਕਾਨ ਉਸ ਸਾਧੂ ਨੇ ਬਣਾ ਲਏ ਤਾਂ ਉਹਨੂੰ ਉਠਾਣਾ ਔਖਾ ਹੋ ਜਾਏਗਾ। ਹੁਣੇ ਹੀ ਕੁਝ ਕਰ। ਇਹ ਸੁਣ ਕੇ ਕਰੋੜੀਏ ਨੂੰ ਬੜਾ ਗੁੱਸਾ ਆਇਆ। ਕਹਿਣ ਲੱਗਾ, ਅੱਛਾ ਮੇਰੀ ਧਰਤੀ ਤੇ ਸਾਧੂ ਨੇ ਕਬਜ਼ਾ ਕਰ ਲਿਆ। ਉਸ ਵੇਲੇ ਹੁਕਮ ਦਿੱਤਾ, 100 ਜਵਾਨ ਡਾਂਗਾਂ ਵਾਲਾ ਤਿਆਰ ਕੀਤਾ। ਆਪਣੇ ਹੱਥ ਵਿੱਚ ਵੀ ਡਾਂਗ ਫੜੀ, ਕਰੋੜੀਆ ਘੋੜੇ ਤੇ ਚੜਿਆ ਤੇ ਧੰਨ ਗੁਰੂ ਨਾਨਕ ਸਾਹਿਬ ਨੂੰ ਮਾਰਨ ਵਾਸਤੇ ਤੁਰ ਪਿਆ। ਕਹਿਣ ਲੱਗਾ, ਜਿਹੜਾ ਵੀ ਉੱਥੇ ਸਾਧੂ ਤੇ ਸੰਗਤ ਬੈਠੀ ਹੈ ਸਾਰਿਆਂ ਨੂੰ ਮਾਰ ਮਾਰ ਕੇ ਧਰਤੀ ਤੇ ਵਿਛਾ ਦਿਆਂਗਾ। ਤੁਰ ਪਿਆ ਲਾਹੌਰ ਤੋਂ। ਪਰ ਜਦੋਂ ਅੱਧ ਵਿੱਚ ਆਇਆ, ਘੋੜੀ ਤ੍ਰਭਕੀ।

ਅੱਜ ਤੂੰ ਅੱਗੇ ਆਇਆ ਅਚਾਨਕ ਦਿਖਣਾ ਬੰਦ ਹੋ ਗਿਆ ਨਜ਼ਰ ਕੁਝ ਨਹੀਂ ਆਉਂਦਾ ਇਕਦਮ ਰੁਕ ਗਿਆ ਪਿਛਾ ਮੁੜ ਕੇ ਦੇਖਿਆ ਤਾਂ ਥੋੜਾ ਥੋੜਾ ਨਜ਼ਰ ਆਉਂਦਾ ਹੈ ਪੂਰਾ ਨਹੀਂ ਦਿਸਦਾ ਅੰਨਾ ਹੋ ਗਿਆ ਅੱਗੇ ਜਾਂਦਾ ਕੁਝ ਨਹੀਂ ਦਿਖਦਾ ਪਿੱਛੇ ਮੁੜਦਾ ਹੈ ਚੌਲਾ ਪਹਿਨਦਾ ਪੂਰਾ ਨਹੀਂ ਦਿਸਦਾ ਨਾ ਅੱਗੇ ਜਾਣ ਹੁੰਦਾ ਹੈ ਨਾ ਪਿੱਛੇ ਮੁੜਨ ਹੁੰਦਾ ਨਾਲ ਦੇ ਸਾਥੀ ਬੜੇ ਹੈਰਾਨ ਨੇ ਕਿ ਕਰੋੜੀਏ ਨੂੰ ਕੀ ਹੋ ਗਿਆ ਕਰੋੜੀਆ ਕਹਿੰਦਾ ਮੈਨੂੰ ਦਿਸਦਾ ਕੁਝ ਨਹੀਂ ਅੱਗੇ ਜਾਣਾ ਬਿਲਕੁਲ ਅੰਨਾ ਹੋ ਜਾਣਾ ਵਾ ਪਿੱਛੇ ਮੁੜਦਾ ਵਾ ਤਾਂ ਵੀ ਨਹੀਂ ਦਿਸਦਾ ਪੂਰਾ ਬੜਾ ਪਰੇਸ਼ਾਨ ਹੋ ਗਿਆ ਇਹ ਦੁਨੀਆ ਕੁਦਰਤੀ ਕੋਈ ਅਸੂਲ ਹੀ ਐਸਾ ਹੈ ਕਿ ਕੁਝ ਲੋਕ ਬੰਦਗੀ ਕਰਦੇ ਨੇ ਕੁਝ ਲੋਕ ਬੰਦਗੀ ਕਰਨ ਵਾਲਿਆਂ ਨੂੰ ਚੰਗੇ ਨਹੀਂ ਸਮਝਦੇ ਉਹਨਾਂ ਦੀ ਕੋਸ਼ਿਸ਼ ਹੁੰਦੀ ਕਿ ਜਿਹੜਾ ਇਨਸਾਨ ਬੰਦਗੀ ਕਰ ਰਿਹਾ ਇਹਨੂੰ ਮੈਂ ਖਤਮ ਕਰਦੀ ਇਹ ਬੰਦਗੀ ਨਾ ਕਰੇ ਅੱਜ ਕਰੋੜੀਆ ਵੀ ਇਸੇ ਵਾਸਤੇ ਆਇਆ ਕਿ ਗੁਰੂ ਨਾਨਕ ਦਾ ਪ੍ਰਤਾਪ ਵੱਧ ਰਿਹਾ ਹੈ ਇਹ ਤਾਂ ਨਿੰਦਕਾਂ ਦੀ ਚੁੱਕ ਸੀ ਤੇ ਦੂਸਰਾ ਮਾਣ ਇਹ ਕਿ ਮੈਂ ਮਾਇਆ ਵਾਲਾ ਵਾਂ ਮੇਰੀ ਧਰਤੀ ਤੇ ਗੁਰੂ ਨਾਨਕ ਨੇ ਕਬਜ਼ਾ ਕੀਤਾ ਮੈਂ ਉਹਨੂੰ ਖਤਮ ਕਰਨਾ ਪਰ ਅੰਨਾ ਹੋ ਗਿਆ ਨਾ ਅੱਗੇ ਜਾਇਆ ਜਾਂਦਾ ਨਾ ਪਿੱਛੇ ਮੁੜਿਆ ਜਾਂਦਾ ਤਾਂ ਇੰਨੇ ਨੂੰ ਉਹ ਭਾਗਾਂ ਵਾਲੀ ਬੀਬੀ ਅਤੇ ਉਹਦਾ ਪਤੀ ਦੋਦਾ ਖੇਤਾਂ ਵਿੱਚ ਕੰਮ ਕਰਕੇ ਆ ਰਹੇ ਸਨ ਕਰੋੜੀਏ ਨੂੰ ਦੇਖਿਆ ਤਾਂ ਸਮਝ ਗਏ ਕਿ ਧੰਨ ਗੁਰੂ ਨਾਨਕ ਸਾਹਿਬ ਨੂੰ ਇਹ ਮਾਰਨ ਵਾਸਤੇ ਜਾ ਰਿਹਾ ਪਰ ਅੰਨਾ ਹੋ ਗਿਆ ਉਸ ਬੀਬੀ ਨੇ ਆਵਾਜ਼ ਦਿੱਤੀ ਉਹ ਕਰੋੜੀਆ ਸ਼ੋਕ ਦੀ ਕਾਂਗ ਗਏ ਕਨਾਡਾ ਜਦੋਂ ਦਰਿਆ ਵਿੱਚ ਹੜ ਆਇਆ ਹੋਵੇ ਤਾਂ ਉਹਦੇ ਸਾਹਮਣੇ ਛਾਤੀ ਨਹੀਂ ਡਾਈ ਦੀ ਦਰਿਆ ਰੋੜ ਕੇ ਲੈ ਜਾਂਦਾ ਗੁਰੂ ਨਾਨਕ ਦਰਿਆ ਹੈ ਸਮੁੰਦਰ ਹੈ ਤੇ ਐਵੇਂ ਅੱਗੇ ਹਿੱਕੜਾ ਹੀ ਜਾਂਦਾ ਜੇ ਕੁਝ ਲੈਣਾ ਹੀ ਥੱਲੇ ਉਤਰ ਘੋੜੇ ਤੂੰ ਡਾਂਗ ਸੁੱਟ ਸਾਥੀ ਵਾਪਸ ਮੋੜ ਮਨ ਵਿੱਚ ਨਿਮਰਤਾ ਲਿਆ ਉਹ ਗੁਰੂ ਨਾਨਕ ਨੂੰ ਮਾਰਨ ਚੱਲੇ ਜਿਹੜਾ ਮਰਿਆ ਨੂੰ ਜੀਵਨ ਦਿੰਦਾ ਇਸ ਜ਼ਮੀਨ ਬਦਲੇ ਉਹ ਤਾਰਸ਼ਾਂ ਦਾ ਮਾਲਕ ਹੈ ਦਾਤਾ ਉਹ ਦਿੰਦਾ ਹੈ ਤਾਂ ਉਸ ਗੁਰੂ ਨਾਨਕ ਨੂੰ ਮਾਰਨ ਚੱਲੇ ਤੇ ਸਾਹਿਬ ਜੀ ਬਾਣੀ ਵਿੱਚ ਕਹਿੰਦੇ ਨੇ ਜਿਸ ਅੱਗੇ ਜ਼ੋਰ ਨਾ ਚੱਲੇ ਖਲੇ ਕੀ ਚਰਦਾਸ ਜਿੱਥੇ ਜ਼ੋਰ ਨਾ ਚੱਲੇ ਉੱਥੇ ਹੱਥ ਜੋੜ ਕੇ ਫਿਰ ਅਰਦਾਸ ਕਰਨੀ ਪੈਂਦੀ ਹੁਣ ਕਰੋੜੀਏ ਦਾ ਜ਼ੋਰ ਕੋਈ ਨਹੀਂ ਚੱਲਦਾ ਡਾਂਗ ਸੁੱਟੀ ਘੋੜੇ ਤੋਂ ਥੱਲੇ ਉਤਰਿਆ ਪੈਰਾਂ ਵਿੱਚ ਜੁੱਤੀ ਲਾਈ ਸਾਥੀ ਵਾਪਸ ਮੋੜੇ ਮਨ ਵਿੱਚ ਨਿਮਰਤਾ ਲਿਆਂਦੀ ਤਾਂ ਦੇਖਣ ਲੱਗ ਪਿਆ ਦੋਦਾ ਅੱਗੇ ਵਧਿਆ ਕਰੋੜੀਏ ਦੀ ਬਾਂਹ ਫੜ ਲਈ ਕਿਆ ਕਰੋੜੀਆ ਤੂੰ ਗੁਰੂ ਨਾਨਕ ਨੂੰ ਮਾਰਨ ਆਇਆ ਸੀ ਪਰ ਚੱਲ ਦੇਖ ਗੁਰੂ ਨਾਨਕ ਤੈਨੂੰ

ਕਿ ਕਿਧਰੇ ਗੁਰੂ ਨਾਨਕ ਸਾਹਿਬ ਕੋਈ ਸ਼ਰਾਪ ਨਾ ਦੇ ਦੇ, ਮੈਂ ਤਾਂ ਮੇਰੀ ਕੁੱਲ ਦਾ ਹੀ ਨਾਸ ਹੋ ਜਾਵੇ। ਇਹ ਡਰਦਾ ਡਰਦਾ ਦੋਤੇ ਦੇ ਨਾਲ ਤੁਰਿਆ ਜਾ ਰਿਹਾ। ਦਰਬਾਰ ਵਿੱਚ ਪਹੁੰਚੇ, ਸੰਗਤ ਬੈਠੀ ਹੈ, ਧੰਨ ਗੁਰੂ ਨਾਨਕ ਸਾਹਿਬ ਸ਼ਬਦ ਪੜ੍ਹ ਰਹੇ ਨੇ, ਦੋਤੇ ਨੇ ਮੱਥਾ ਟੇਕਿਆ।

ਸਾਰਿਆਂ ਜੀਵਾਂ ਨੂੰ ਵੱਖਰੇ ਵੱਖਰੇ ਧੰਦੇ ਦਿੱਤੇ ਨੇ ਤੇ ਨਾਲੇ ਕੋਈ ਪਾਪੀ ਬਣਾ ਦਿੱਤਾ ਕੋਈ ਪੁੰਨੀ ਬਣਾ ਦਿੱਤਾ ਤੇ ਆਪਣੀ ਖੇਡ ਤੂੰ ਆਪ ਹੀ ਦੇਖਦੇ ਕਰੋੜੀਏ ਨੇ ਮੱਥਾ ਟੇਕਿਆ ਪਰ ਗੁਰੂ ਨੇ ਨਾ ਸਰਾਪ ਦਿੱਤਾ ਨਾ ਮਾੜਾ ਬਚਨ ਬੋਲਿਆ ਕਰੋੜੀਆ ਚਰਨਾਂ ਦੇ ਸਿਰ ਰੱਖ ਕੇ ਰੋਣ ਲੱਗ ਪਿਆ ਤੇ ਕਹਿੰਦਾ ਉਹ ਮਨਾ ਜੇ ਤੈਨੂੰ ਪਰਮੇਸ਼ਰ ਨੇ ਚਾਰ ਪੈਸੇ ਦਿੱਤੇ ਨੇ ਤਾਕਤ ਦਿੱਤੀ ਏ ਤੇ ਇਹਦਾ ਇਹ ਮਤਲਬ ਥੋੜੀ ਕਿ ਜਿੱਥੇ ਕੋਈ ਬੈਠ ਕੇ ਨਾਮ ਜਪਦਾ ਕੋਈ ਰੱਬ ਦੇ ਰਾਹ ਤੇ ਚੱਲਦਾ ਤੇ ਉਹਨੂੰ ਮਾਰ ਮਾਰ ਕੇ ਖਤਮ ਕਰਦੇ ਆ ਉਹਨੂੰ ਉਠਾ ਦੇ ਕਿ ਤੈਨੂੰ ਇਹੋ ਕੰਮ ਮਿਲਿਆ ਕਰੋੜੀਆ ਨਾਲੇ

ਇਹ ਕਰੋੜੀਆ ਇਸੇ ਧਰਤੀ ਵਾਸਤੇ ਗੁਰ ਸਾਹਿਬਾਂ ਨੂੰ ਮਾਰਨ ਵਾਸਤੇ ਆਏ ਆ, ਪਰ ਅੱਜ ਸੇਵਕ ਬਣ ਗਏ ਆ। ਉਹ ਧਰਤੀ ਸਾਰੀ ਭੇਟ ਪਿਆ ਕਰਦਾ, ਗੁਰੂ ਸਾਹਿਬਾਂ ਨੇ ਆਗਿਆ ਦੇ ਦਿੱਤੀ, ਧਰਮਸ਼ਾਲਾ ਬਣ ਗਈ, ਮਕਾਨ ਬਣ ਗਏ, ਬਾਜ਼ਾਰ ਬਣ ਗਏ। ਹੁਣ ਬੇਨਤੀ ਕੀਤੀ, ਪਾਤਸ਼ਾਹ ਕਿਰਪਾ ਕਰੋ, ਨਗਰ ਬਣ ਗਏ, ਧਰਮਸ਼ਾਲਾ ਵਿੱਚ ਚਰਨ ਪਾਓ। ਗੁਰੂ ਸਾਹਿਬ ਜੀ ਸੰਗਤਾਂ ਸਮੇਤ ਧਰਮਸ਼ਾਲਾ ਵਿੱਚ ਆ ਕੇ ਬੈਠੇ। ਹੁਣ ਭਾਈ ਕਰੋੜੀਆ ਹੱਥ ਜੋੜ ਕੇ ਖੜਾ ਹੋਇਆ, ਪਾਤਸ਼ਾਹ ਕਿਰਪਾ ਕਰੋ, ਆਪਣੇ ਨਾਂ ਤੇ ਇਸ ਨਗਰ ਦਾ ਨਾਂ ਰੱਖੋ। ਧੰਨ ਗੁਰੂ ਨਾਨਕ ਸਾਹਿਬ, ਕਿੰਨੀ ਨਿਮਰਤਾ ਗੁਰੂ ਸਾਹਿਬਾਂ ਵਿੱਚ। ਕਹਿਣ ਲੱਗੇ, ਕਰੋੜੀਆ ਇੱਕ ਸਮਾਂ ਸੀ ਜਦੋਂ ਤੂੰ ਸਾਨੂੰ ਮਾਰਨ ਵਾਸਤੇ ਆਇਆ ਇਸੇ ਧਰਤੀ ਵਾਸਤੇ, ਫਿਰ ਧਰਤੀ ਤੂੰ ਸਾਰੀ ਭੇਟ ਕਰ ਦਿੱਤੀ। ਕਿੱਥੇ ਤੂੰ ਮਾਰਨ ਆਇਆ, ਕਿੱਥੇ

ਕਿ ਉਹਦੇ ਨਾਂ ਤੇ ਕੋਈ ਨਗਰ ਵਸਾਇਆ ਜਾਏ। ਅੱਜ ਕੱਲ ਇਨਸਾਨ ਕੋਈ 100 ਰੁਪਇਆ ਵੀ ਦਾਨ ਕਰੇ ਤੇ ਕਹਿੰਦਾ ਮੇਰੇ ਨਾਂ ਦਾ ਪੱਥਰ ਜ਼ਰੂਰ ਲੱਗਣਾ ਚਾਹੀਦਾ, ਪਰ ਕਿੱਥੇ ਧੰਨ ਗੁਰੂ ਨਾਨਕ ਸਾਹਿਬ। ਅਕਾਲ ਪੁਰਖ ਦਾ ਰੂਪ ਨੇ ਪਰ ਫਿਰ ਵੀ ਕਹਿੰਦੇ ਨੇ ਨਾਨਕ ਕੌਣ ਹੈ ਕਿ ਜਿਹਦੇ ਨਾਂ ਤੇ ਕੋਈ ਨਗਰ ਵਸੇ। ਇਹ ਕੰਮ ਕਰਤਾਰ ਨੇ ਕੀਤਾ ਹੈ, ਇਸ ਜਗ੍ਹਾ ਦਾ ਨਾਂ ਸ੍ਰੀ ਕਰਤਾਰਪੁਰਾ ਅਸੀਂ ਰੱਖਣੀ ਹੈ। ਉਸ ਜਗ੍ਹਾ ਦਾ ਨਾਂ ਸ੍ਰੀ ਕਰਤਾਰਪੁਰਾ ਰੱਖਿਆ ਤੇ ਉਸ ਕਰਤਾਰਪੁਰ ਦੀ ਕਥਾ ਹੈ ਜਿਸ ਜਗ੍ਹਾ ਧੰਨ ਗੁਰੂ ਨਾਨਕ ਸਾਹਿਬ ਨੇ ਆਪ ਖੇਤੀਬਾੜੀ ਕੀਤੀ ਅਤੇ ਆਪਣਾ ਆਖਰੀ ਜੀਵਨ ਇਸ ਕਰਤਾਰਪੁਰ ਵਿਖੇ ਹੀ ਬਿਤਾਇਆ। ਇਹ ਗੁਰੂ ਨਾਨਕ ਦੀ ਵਡਿਆਈ। ਬੁਰਾ ਕਰਨ ਆਇਆ ਪਰ ਗੁਰੂ ਨੇ ਬੁਰਾ ਨਾ ਕੀਤਾ, ਉਹਦੀ ਬੁਰਾਈ ਬਖਸ਼ ਕੇ ਨੇਕੀ ਕੀਤੀ, ਉਹਨੂੰ ਭਾਵਜਲ ਤੋਂ ਪਾਰ ਕਰ ਦਿੱਤਾ। ਉਧਰ ਦੋਦਾ ਉਹਨੂੰ ਭਾਗ ਲੱਗੇ, ਉਹਦਾ ਚਾਚਾ ਆਪਣਾ ਸਾਰਾ ਕਾਰੋਬਾਰ ਜ਼ਮੀਨ ਜਾਇਦਾਦ ਦੋਦੇ ਦੇ ਨਾਂ ਤੇ ਲਵਾ ਕੇ ਉਹਨੂੰ ਵੀ ਖੁਸ਼ੀਆਂ ਮਿਲੀਆਂ, ਪੁੱਤਰ ਵੀ ਮਿਲਿਆ, ਸਭ ਕੁਛ ਮਿਲ ਗਿਆ। ਇੱਧਰ ਕਰੋੜੀਆ ਨਿਹਾਲ ਹੋ ਗਏ ਆ, ਗੁਰਸਿੱਖ ਬਣ ਗਏ ਆ ਤੇ ਕਹਿੰਦੇ ਨੀ ਬੁਰੇ ਨਾਲ ਸਭ ਬੁਰਾ ਕਰੇਂਦੇ, ਮਾਫ ਕਰਨ ਕਈ ਸਿਆਣੇ। ਬੁਰੇ ਨਾਲ ਤੇ ਸਾਰੇ ਬੁਰਾ ਕਰਦੇ ਨੇ ਪਰ ਬੁਰੇ ਨਾਲ ਕਿੰਜ ਨੇਕੀ ਕਰਨੀ ਇਹ ਗੁਰੂ ਨਾਨਕ ਜਾਣੇ, ਬੁਰਿਆਂ ਦੇ ਨਾਲ ਨੇਕੀ ਕਿਸ ਤਰ੍ਹਾਂ ਕਰਨੀ ਇਹ ਤਾਂ ਗੁਰੂ ਨਾਨਕ ਜਾਣਦਾ। ਇਸੇ ਵਾਸਤੇ ਤਾਂ ਉਸ ਗੁਰੂ ਨਾਨਕ ਨੂੰ ਚਾਰੇ ਵਰਨ ਦੇ ਲੋਕ ਆ ਕੇ ਝੁਕਦੇ ਨੇ, ਕਿਉਂਕਿ ਗੁਰੂ ਨਾਨਕ ਸਾਰਿਆਂ ਨਾਲ ਪਿਆਰ ਕਰਦਾ, ਸਾਰਿਆਂ ਦੇ ਦੁੱਖ ਨਾਲ ਦੁਖੀ ਹੁੰਦਾ, ਸਾਰਿਆਂ ਨੂੰ ਸੁੱਖ ਦਿੰਦਾ ਹੈ। ਔਰ ਉਪਦੇਸ਼ ਕਰਦਾ ਐ ਭਾਈ ਉਸ ਅਕਾਲ ਪੁਰਖ ਦੇ ਨਾਮ ਤੋਂ ਬਲਿਹਾਰ ਜਾਓ ਜਿਹਨੇ ਇਹ ਸੰਸਾਰ ਬਣਾਇਆ, ਉਹਦਾ ਨਾਮ ਜਪੋ ਤਾਂ ਕਿ ਤੁਹਾਡਾ ਜੀਵਨ ਸੁੱਖਾਂ ਦੇ

ਕਈ ਤਰ੍ਹਾਂ ਦੇ ਸੌਦੇ ਪਏ। ਗੁਰੂ ਨਾਨਕ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਹਨ, ਬਾਜ਼ਾਰੀ ਬਾਜ਼ਾਰ ਮੇਂ ਆਏ ਕੱਢੇ ਬਾਜ਼ਾਰ। ਇਸ ਸੰਸਾਰ ਰੂਪੀ ਬਾਜ਼ਾਰ ਵਿੱਚ ਅਨੇਕਾਂ ਬਾਜ਼ਾਰ ਹਨ ਜਿੱਥੇ ਜੀਵ ਵਿਚਰ ਰਿਹਾ ਇਹ ਸੌਦਾ ਖਰੀਦਣ ਲਈ ਆਇਆ। ਪਰ ਕਈ ਵੇਰਾਂ ਐਸਾ ਵੀ ਹੁੰਦਾ ਹੈ ਕਿ ਘਰ ਤੋਂ ਚਲਦਾ ਹੈ ਕੁਝ ਸੌਦਾ ਖਰੀਦਣ ਲਈ ਤੇ ਖਰੀਦ ਕੇ ਕੁਝ ਹੋਰ ਲੈ ਆਉਂਦਾ, ਕਿਉਂਕਿ ਇਸ ਸੰਸਾਰ ਵਿੱਚ ਵਸਤੂਆਂ ਹੀ ਐਸੀਆਂ ਪਈਆਂ ਹਨ ਕਿ ਜੋ ਇਹ ਘਰ ਤੋਂ ਸੌਦਾ ਖਰੀਦਣ ਲਈ ਚੱਲਿਆ ਸੀ ਉਹ ਸੌਦਾ ਇਸ ਨੂੰ ਵਿਸਰ ਹੀ ਗਿਆ। ਇਸ ਬਾਜ਼ਾਰ ਵਿੱਚ ਕਿਹੜੀਆਂ ਵਸਤੂਆਂ ਹਨ? ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿੰਦੇ ਨੇ ਬਾਜ਼ਾਰੀ ਬਾਜ਼ਾਰ ਮੇਂ ਆਏ ਕੱਢੇ ਬਾਜ਼ਾਰ, ਗਾਵੇਂ ਰਾਜੇ ਰਾਣੀਆਂ ਬੋਲੇ ਆਲ ਪਤਾਲ, ਲੱਖ ਟੱਕਿਆਂ ਕੇ ਮੁੰਦੜੇ ਲੱਖ ਟੱਕਿਆਂ ਕੇ ਹਾਰ। ਤੇ ਹਜ਼ੂਰ ਕਹਿੰਦੇ ਨੇ ਜਿਨ੍ਹਾਂ ਪਦਾਰਥਾਂ ਦੇ ਮਗਰ ਤੂੰ ਘੁੰਮ ਰਿਹਾ ਕਾਹਦੇ ਲਈ? ਇਸ ਸਰੀਰ ਵਿੱਚ ਹਾਰ ਪਾਉਣ ਲਈ। ਲੱਖ ਤੱਕਿਆਂ ਕੇ ਮੁੰਦੜੇ ਲੱਖ ਤੱਕਿਆਂ ਕੇ ਹਾਰ, ਜਿੱਤ ਤਨ ਪਾਈਏ ਨਾਨਕਾ ਸੇ ਤਨ ਹੋਵੇ ਸ਼ਾਰ। ਇਸ ਸਰੀਰ ਨੂੰ ਸਜਾਉਣ ਲਈ ਤੂੰ ਬੜੀਆਂ ਵਸਤੂਆਂ ਖਰੀਦ ਰਿਹਾ, ਕਦੇ ਤੂੰ ਆਪਣੀ ਆਤਮਾ ਨੂੰ ਨਹੀਂ ਸਜਾਇਆ, ਕਦੇ ਤੂੰ ਆਪਣੀ ਆਤਮਾ ਨੂੰ ਨਾਮ ਦਾ ਭੋਜਨ ਨਹੀਂ ਦਿੱਤਾ, ਸ਼ਬਦ ਦੇ ਗਹਿਣੇ ਨਹੀਂ ਪਾਏ, ਤਾਂ ਫਿਰ ਤੇਰਾ ਸੰਸਾਰ ਤੇ ਆਉਣਾ ਕਿਵੇਂ ਸਫਲ ਹੋ ਸਕਦਾ? ਕਿਉਂਕਿ ਲੱਖ ਟੱਕਿਆਂ ਕੇ ਮੁੰਦੜੇ ਲੱਖ ਟੱਕਿਆਂ ਕੇ ਹਾਰ, ਜਿੱਤ ਤਨ ਪਾਈਏ ਨਾਨਕਾ ਸੇ ਤਨ ਹੋਵੇ ਸ਼ਾਰ। ਇਹ ਸਰੀਰ ਤਾਂ ਇੱਕ ਦਿਨ ਮਿੱਟੀ ਹੋ ਜਾਏਗਾ, ਸਵਾਹ ਬਣ ਜਾਏਗਾ, ਇੱਕ ਸਵਾਹ ਦੀ ਮੁੱਠੀ ਹੈ ਇਹ ਸਰੀਰ। ਇਸ ਲਈ ਹਜ਼ੂਰ ਕਹਿੰਦੇ ਹਨ ਭਾਈ ਇਸ ਸਰੀਰ ਲਈ ਤੂੰ ਬਹੁਤ ਕੁਝ ਕਰਦਾ ਹੈ, ਕਿਉਂਕਿ ਮਨੁੱਖ ਸੌਂਦਾ ਹੈ ਸਰੀਰ ਲਈ, ਖਾਂਦਾ ਹੈ 36 ਪ੍ਰਕਾਰ ਦੇ ਭੋਜਨ ਇਸ ਸਰੀਰ ਲਈ, ਚੰਗੇ ਚੰਗੇ ਸੋਹਣੇ ਬਸਤਰ ਪਹਿਨਦਾ ਕਾਹਦੇ ਲਈ? ਸਰੀਰ ਲਈ। ਆਖਿਆ ਅੱਜ ਤੱਕ ਤੂੰ ਸਭ ਕੁਝ ਸਰੀਰ ਲਈ ਕੀਤਾ, ਪਰ ਜਿਸ ਆਤਮਾ ਦੇ ਆਸਰੇ ਇਹ ਸਰੀਰ ਚੱਲ ਰਿਹਾ ਉਸ ਆਤਮਾ ਨੂੰ ਤੂੰ ਭੁੱਖਿਆ ਹੀ ਮਾਰ ਦਿੱਤਾ, ਉਸ ਆਤਮਾ ਨੂੰ ਕਦੇ ਨਾਮ ਦਾ ਭੋਜਨ ਨਾ ਦਿੱਤਾ, ਇਹ ਤਾਂ ਤਨ ਸ਼ਾਰ ਹੋ ਜਾਏਗਾ। ਇੱਥੇ ਤਾਂ ਜੋ ਕੁਝ ਨਜ਼ਰ ਆ ਰਿਹਾ ਸਭ ਕੂੜ ਹੈ। ਵੇਖਦੇ ਹੋ ਨਾ ਮਨੁੱਖ ਚਲਾ ਜਾਏ ਸੰਸਾਰ ਤੋਂ ਤੇ ਕਿਵੇਂ ਅਰਥੀ ਜਾ ਰਹੀ ਹੁੰਦੀ ਹੈ। ਉਸ ਵੇਲੇ ਮਨੁੱਖ ਦਾ ਮਨ ਨਿਰਮਲ ਹੁੰਦਾ, ਉਹਨੂੰ ਯਾਦ ਆਉਂਦੀ ਹੈ ਮੌਤ ਕਿ ਮੈਂ ਵੀ ਇੱਕ ਦਿਨ ਜਾਣਾ। ਪਰ ਜਦੋਂ ਸ਼ਮਸ਼ਾਨ ਭੂਮਿਕਾ ਤੋਂ ਬਾਹਰ ਨਿਕਲਦਾ ਹੈ ਤੇ ਫਿਰ ਉਹੀ ਗੱਲਾਂ, ਉਹੀ ਨਿੰਦਿਆ ਚੁਗਲੀ, ਉਹੀ ਸਭ ਕੁਝ ਫਿਰ ਮੋਹ ਮਾਇਆ ਦੇ ਜਾਲ ਵਿੱਚ ਫਸ ਜਾਂਦਾ। ਆਖਿਆ ਜੇ ਪਰਮੇਸ਼ਰ ਨੂੰ ਯਾਦ ਰੱਖਣਾ ਤਾਂ ਮੌਤ ਨੂੰ ਚੇਤੇ ਰੱਖ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਦਰਬਾਰ ਸਜਿਆ ਹੋਇਆ। ਰਾਜਾ ਆਇਆ ਦਰਸ਼ਨ ਕਰਨ ਲਈ ਤੇ ਦੇਖਿਆ ਇੱਥੇ ਸਾਰੇ ਹੀ ਨਰ ਨਾਰੀ ਬਿਰਧ ਬੱਚੇ ਜਵਾਨ ਸਭ ਬੈਠੇ ਹਨ, ਜੁੜੇ ਹੋਏ ਹਨ। ਰਾਜੇ ਦੇ ਮਨ ਵਿੱਚ ਸ਼ੰਕਾ ਹੋ ਗਈ, ਬਈ ਗੁਰੂ ਵੀ ਜੁਬਾ ਅਵਸਥਾ ਦਾ, ਬੱਚੇ ਬੱਚੀਆਂ ਵੀ ਇੱਥੇ ਬੈਠੇ ਹਨ, ਬਿਰਧ ਵੀ ਬੈਠੇ ਹਨ, ਬੱਚੇ ਵੀ ਜੁੜੇ ਬੈਠੇ ਹਨ, ਤੇ ਇਹ ਥਿਰ ਕਿਵੇਂ ਰਹਿੰਦੇ ਹੋਣਗੇ? ਕਿਉਂਕਿ ਮਨ ਤਾਂ ਹਰ ਵਸਤੂ ਨੂੰ ਵੇਖ ਕੇ ਲੁਭਾਏਮਾਨ ਹੋ ਜਾਂਦਾ ਤੇ ਅੰਤਰਜਾਮੀ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਰਾਜੇ ਦੇ ਦਿਲ ਦੀ ਗੱਲ ਨੂੰ ਬੁੱਝ ਗਏ, ਬਈ ਰਾਜੇ ਦੇ ਮਨ ਵਿੱਚ ਸ਼ੰਕਾ ਆ ਗਿਆ ਕਿ ਜਿੱਥੇ ਐਨੇ ਪਦਾਰਥ ਗੁਰੂ ਕੇ ਦਰਬਾਰ ਵਿੱਚ ਚੜ੍ਹਦੇ ਹਨ, ਇੰਨੀਆਂ ਵਸਤੂਆਂ ਲੋਕ ਲਿਆਉਂਦੇ ਹਨ, ਏਡੀ ਮਾਇਆ ਦਾ ਪਸਾਰਾ ਹੈ, ਫਿਰ ਨਰ ਨਾਰੀ ਸਭ ਆ ਕੇ ਇੱਥੇ ਜੁੜਦੇ ਹਨ, ਇਹਨਾਂ ਦਾ ਮਨ ਇਹਨਾਂ ਦੀ ਆਤਮਾ ਕਿਵੇਂ ਸਵੱਛ ਰਹਿੰਦੀ ਹੋਵੇਗੀ? ਇਹ ਸਭ ਕੁਝ ਜਾਣੀ ਜਾਣ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜਾਣ ਗਏ, ਬਈ ਰਾਜੇ ਦੇ ਮਨ ਵਿੱਚ ਸ਼ੰਕਾ ਹੋ ਗਈ ਹੈ। ਉਹਦੀ ਸ਼ੰਕਾ ਨੂੰ ਨਿਵਰਤ ਕਰਨ ਲਈ ਆਖਿਆ, ਰਾਜਨ ਤੇਰੀ ਤਾਂ ਉਮਰ ਹੀ ਕੁਝ ਦਿਨ ਰਹਿ ਗਈ ਹੈ, ਤੇਰਾ ਤਾਂ ਅੰਤ ਸਮਾਂ ਨੇੜੇ ਆ ਗਿਆ, ਤੇ ਕੁਝ ਕਰ ਲੈ, ਕੁਝ ਜਪ ਲੈ। ਹੁਣ ਰਾਜਾ ਸੁਣ ਕੇ, ਭਾਈ ਮੇਰੀ ਉਮਰ ਥੋੜੀ ਰਹਿ ਗਈ ਹੈ,
ਆਪਣੇ ਮਹਿਲਾਂ ਨੂੰ ਆਇਆ। ਹਰ ਵੇਲੇ ਮੌਤ ਚੇਤੇ ਹੈ, ਪਤਾ ਨਹੀਂ ਕਿਸ ਵੇਲੇ ਆ ਜਾਣੀ। ਹੁਣ ਕੁਝ ਚੰਗਾ ਨਹੀਂ ਲੱਗਦਾ, ਰਾਜ ਗੱਦੀ ਤੇ ਬੈਠਣਾ ਚੰਗਾ ਨਹੀਂ ਲੱਗਿਆ, ਧਨ ਦੌਲਤ ਵਿੱਚ ਵਿਚਰਦਿਆਂ ਚੰਗਾ ਨਹੀਂ ਲੱਗਿਆ। ਅਹਿਲਕਾਰ ਹੱਥ ਬੱਧੀ ਖੜੇ ਹਨ, ਸੇਵਾ ਲਈ ਉਡੀਕ ਕਰ ਰਹੇ ਹਨ, ਹੁਣ ਸੇਵਾ ਵੀ ਕਰਾਉਣੀ ਚੰਗੀ ਨਹੀਂ ਲੱਗਦੀ। ਰਾਣੀਆਂ ਦੇ ਕੋਲ ਜਾਣਾ ਵੀ ਚੰਗਾ ਨਹੀਂ ਲੱਗਦਾ, ਰੰਗ ਰਲੀਆਂ ਮਨਾਉਣੀਆਂ ਵੀ ਚੰਗੀਆਂ ਨਹੀਂ ਲੱਗਦੀਆਂ। ਸਭ ਕੁਝ ਸੰਸਾਰ ਬਿਨਸ ਜਾਣ ਵਾਲੀ ਵਸਤੂ ਲੱਗਣ ਲੱਗਾ। ਜਦੋਂ ਕੁਝ ਦਿਨ ਬੀਤ ਗਏ ਤਾਂ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਸੇਵਕ ਨੂੰ ਭੇਜਿਆ, ਆਖਿਆ ਜਾਓ ਰਾਜੇ ਨੂੰ ਕਹੋ ਬਈ ਤੁਹਾਨੂੰ ਸਤਿਗੁਰਾਂ ਨੇ ਯਾਦ ਕੀਤਾ ਹੈ। ਜਦੋਂ ਸੇਵਕ ਨੇ ਜਾ ਕੇ ਸੁਨੇਹਾ ਦਿੱਤਾ ਤਾਂ ਰਾਜਾ ਕਹਿੰਦਾ ਮੇਰੇ ਕੋਲ ਤਾਂ ਹੁਣ ਤੁਰਿਆ ਵੀ ਨਹੀਂ ਜਾਂਦਾ, ਸਰੀਰ ਇਤਨਾ ਨਿਰਬਲ ਹੋ ਗਿਆ, ਹਰ ਵੇਲੇ ਮੌਤ ਚੇਤੇ ਆ ਰਹੀ ਹੈ, ਪਤਾ ਨਹੀਂ ਕਿਸ ਵੇਲੇ ਮੌਤ ਆ ਜਾਣੀ ਹੈ। ਤਾਂ ਸੇਵਕ ਨੇ ਆਖਿਆ ਬਈ ਸਤਿਗੁਰਾਂ ਦਾ ਹੁਕਮ ਹੈ, ਭਾਵੇਂ ਪਾਲਕੀ ਤੇ ਬਹਿ ਕੇ ਆਓ, ਇੱਕ ਵਾਰ ਗੁਰੂ ਦਰਬਾਰ ਵਿੱਚ ਤੁਸੀਂ ਜ਼ਰੂਰ ਪਹੁੰਚਣਾ। ਤੇ ਰਾਜਾ ਜਦੋਂ ਪਹੁੰਚਿਆ ਗੁਰੂ ਦਰਬਾਰ ਵਿੱਚ ਤਾਂ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਹਿਣ ਲੱਗੇ, ਰਾਜਾ ਆ ਜਦੋਂ ਦੇ ਇੱਥੋਂ ਸਾਡੇ ਕੋਲੋਂ ਤੁਸੀਂ ਗਏ ਹੋ ਆਪਣੇ ਮਹਿਲਾਂ ਵਿੱਚ, ਕਿਤਨੀਆਂ ਕੁ ਰੰਗ ਰਲੀਆਂ ਮਾਣੀਆਂ ਹਨ, ਕਿਤਨੇ ਕੁ ਸੁੱਖ ਭੋਗੇ ਹਨ, ਕਿਤਨੇ ਕੁ ਰਾਜ ਦਾ ਆਨੰਦ ਮਾਣੇ। ਆਖਿਆ ਮਹਾਰਾਜ ਆਨੰਦ ਕੀ ਮਾਣਦਾ ਸੀ, ਕੀ ਮਾਣਨਾ ਸੀ ਆਨੰਦ, ਹਰ ਵੇਲੇ ਤਾਂ ਮੌਤ ਚੇਤੇ ਆ ਰਹੀ ਹੈ। ਤੇ ਮੌਤ ਚੇਤੇ ਆਈ ਤੇ ਉਹਦੇ ਨਾਲ ਨਾਲ ਪਰਮੇਸ਼ਰ ਦਾ ਨਾਮ ਵੀ ਮੈਂ ਜਪਦਾ ਰਿਹਾ, ਪਤਾ ਨਹੀਂ ਕਿਸ ਵੇਲੇ ਮੌਤ ਆ ਜਾਣੀ ਹੈ। ਤੇ ਇਸ ਲਈ ਆਨੰਦ ਕੀ ਮਾਣਨਾ ਸੀ, ਮੈਨੂੰ ਤਾਂ ਮੌਤ ਤੋਂ ਬਿਨਾਂ ਹੋਰ ਕੁਝ ਨਜ਼ਰ ਹੀ ਨਹੀਂ ਆਇਆ। ਤਾਂ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਹਿਣ ਲੱਗੇ, ਇੱਥੇ ਵੀ ਜਿਹੜੇ ਨਰ ਨਾਰੀ ਬਿਰਧ ਬੱਚੇ ਔਰ ਸਾਰੀ ਸੰਗਤ ਇੱਥੇ ਵੀ ਭਾਈ ਮੌਤ ਨੂੰ ਚੇਤੇ ਰੱਖਦੀ ਹੈ। ਇਸ ਪਾਸੇ ਮਾਇਆ ਵੱਲ ਅਤੇ ਚੇਤਨ ਔਰ ਜੜ ਮਾਇਆ ਵੱਲ ਕਿਸੇ ਦਾ ਧਿਆਨ ਵੀ ਨਹੀਂ ਜਾਂਦਾ, ਹਰ ਵੇਲੇ ਮੌਤ ਚੇਤੇ ਹੈ। ਉਹ ਪਿਆਰੀ ਸਾਧ ਸੰਗਤ, ਸਾਨੂੰ ਤਾਂ ਚਾਰ ਗੱਲਾਂ ਚੇਤੇ ਹਨ ਤੇ ਜਿਹੜੀ ਗੱਲ ਚੇਤੇ ਰੱਖਣੀ ਹੈ ਭੁੱਲ ਗਈ ਹੈ। ਸਾਹਿਬ ਬਾਣੀ ਵਿੱਚ ਕਹਿੰਦੇ ਹਨ ਕਿ ਖਾਣਾ ਪੀਣਾ ਹੱਸਣਾ ਸੌਣਾ, ਇਹ ਚਾਰ ਕੰਮ ਤਾਂ ਸਾਨੂੰ ਚੇਤੇ ਹਨ, ਪਰ ਵਿਸਰ ਗਿਆ ਹੈ ਮਰਨਾ। ਜਿਨ੍ਹਾਂ ਨੂੰ ਮਰਨਾ ਵਿਸਰ ਗਿਆ ਭਾਈ, ਉਹ ਕਦੋਂ ਨਾਮ ਜਪਣਗੇ। ਇਸ ਲਈ ਮੌਤ ਨੂੰ ਸਦਾ ਚੇਤੇ ਰੱਖਣਾ। ਹਜ਼ੂਰ ਕਹਿੰਦੇ ਨੇ ਕਿਸ ਨਾਲ ਕੀਚੇ ਦੋਸਤੀ, ਜਿਹਦੇ ਨਾਲ ਦੋਸਤੀ ਕਰੇਗਾ ਇੱਕ ਦਿਨ ਉਹ ਬਿਨਸ ਜਾਏਗਾ। ਇਸ ਲਈ ਪ੍ਰੀਤੀ ਕਰਨੀ ਹੈ ਤਾਂ ਪਰਮੇਸ਼ਰ ਦੇ ਚਰਨਾਂ ਨਾਲ ਪ੍ਰੀਤ ਪਾ ਲੈ।

ਇਸ ਨੇ ਰੰਗ ਰਲੀਆਂ ਮਨਾਉਣ ਲਈ ਗਾਉਣ ਵਜਾਉਣ ਵਾਲੀ ਨੂੰ ਸੱਦਿਆ। ਗਾਣਾ ਵਜਾਣਾ ਹੋ ਰਿਹਾ, ਰਾਜੇ ਨੇ ਆਪਣੇ ਗੁਰੂ ਨੂੰ ਵੀ ਬੁਲਾ ਲਿਆ। ਇੱਕ ਸੁੰਦਰ ਸਿੰਘਾਸਨ ਗੁਰੂ ਨੂੰ ਦੇ ਦਿੱਤਾ ਤੇ ਥੈਲੀਆਂ ਮੋਹਰਾਂ ਦੀਆਂ ਗੁਰੂ ਅੱਗੇ ਰੱਖ ਦਿੱਤੀਆਂ, ਬਈ ਜਿਹੜੀ ਗੱਲ ਚੰਗੀ ਲੱਗੇ ਇਨਾਮ ਦੇ ਤੌਰ ਤੇ ਗੁਰੂ ਦੇਵੇਗਾ। ਜਾਂ ਰਾਤ ਨੂੰ ਗਾਉਣਾ ਵਜਾਉਣਾ ਸ਼ੁਰੂ ਹੋਇਆ, ਸਾਰੀ ਰਾਤ ਬੀਤ ਗਈ ਗਾਉਂਦਿਆਂ। ਅੰਮ੍ਰਿਤ ਵੇਲਾ ਹੋ ਗਿਆ, ਸਵੇਰੇ 4 ਵਜੇ ਹਨ ਤੇ ਗਾਉਣ ਵਜਾਉਣ ਵਾਲੀ ਨੇ ਕੀ ਤੱਕਿਆ ਕਿ ਉਸ ਦੇ ਤਬਲੇ ਵਾਲਾ ਉਂਗਣ ਲੱਗਿਆ। ਮਨ ਵਿੱਚ ਸੋਚਿਆ ਬਈ ਸਾਰੀ ਰਾਤ ਤਾਂ ਗਾਉਂਦਿਆਂ ਵਜਾਉਂਦਿਆਂ ਲੰਘ ਗਈ, ਤੇ ਜੇ ਇਹ ਹੁਣ ਸੌਂ ਗਿਆ ਤਾਂ ਮੇਰੇ ਮੱਥੇ ਕਲੰਕ ਲੱਗ ਜਾਏਗਾ, ਸਾਰਾ ਕੀਤਾ ਕਰਤਿਆ ਖੂਹ ਖਾਤੇ ਚਲਾ ਜਾਏਗਾ। ਉਸਨੇ ਇੱਕ ਸਲੋਕ ਪੜਿਆ, ਤਬਲੇ ਵਾਲੇ ਨੂੰ ਜਗਾਉਣ ਲਈ ਇੱਕ ਸਲੋਕ ਪੜਿਆ। ਆਖਿਆ, ਬਹੁ ਬੀਤੀ ਥੋੜੀ ਰਹੀ, ਪਲ ਪਲ ਗਈ ਵਿਹਾਏ, ਏਕ ਘੜੀ ਕੇ ਕਾਰਣੇ ਮਤ ਕਲੰਕ ਲੱਗ ਜਾਏ। ਤਬਲੇ ਵਾਲਾ ਜਾਗ ਉੱਠਿਆ, ਉਹਨੂੰ ਸਮਝ ਆ ਗਈ ਬਈ ਪਲ ਪਲ ਕਰਕੇ ਰਾਤ ਤਾਂ ਸਾਰੀ ਬੀਤ ਗਈ ਹੈ ਤੇ ਹੁਣ ਥੋੜਾ ਜਿਹਾ ਸਮਾਂ ਹੈ, ਮੈਂ ਸਾਵਧਾਨ ਹੋ ਕੇ ਵਜਾਵਾਂ। ਜਾਂ ਇਹ ਗੱਲ ਰਾਜੇ ਦੇ ਗੁਰੂ ਨੇ ਸੁਣੀ ਤਾਂ ਜਿਤਨੀਆਂ ਮੋਹਰਾਂ ਦੀਆਂ ਥੈਲੀਆਂ ਪਈਆਂ ਸਨ ਸਾਰੀਆਂ ਵੇਸਵਾ ਦੇ ਅੱਗੇ ਸੁੱਟ ਦਿੱਤੀਆਂ। ਉਸਨੇ ਫੇਰ ਆਵਾਜ਼ ਦਿੱਤੀ, ਬਹੁ ਬੀਤੀ ਥੋੜੀ ਰਹੀ, ਪਲ ਪਲ ਗਈ ਵਿਹਾਏ, ਏਕ ਘੜੀ ਕੇ ਕਾਰਨੇ ਮਤ ਕਲੰਕ ਲੱਗ ਜਾਏ। ਤਾਂ ਰਾਜੇ ਦੇ ਪੁੱਤਰ ਨੇ ਜੋ 2 ਲੱਖ ਦਾ ਮੁੰਦਰਾ ਪਾਇਆ ਹੋਇਆ ਸੀ ਉਸ ਗਾਉਣ ਵਜਾਉਣ ਵਾਲੀ ਨੂੰ ਇਨਾਮ ਦੇ ਤੌਰ ਤੇ ਦੇ ਦਿੱਤਾ। ਉਸਨੇ ਫਿਰ ਉਹੀ ਦੋਹਰਾ ਬੋਲਿਆ, ਬਹੁ ਬੀਤੀ ਥੋੜੀ ਰਹੀ। ਤਾਂ ਰਾਜੇ ਦੀ ਲੜਕੀ ਨੇ ਆਪਣਾ 9 ਲੱਖਾਂ ਹਾਰ ਉਹਦੇ ਅੱਗੇ ਸੁੱਟ ਦਿੱਤਾ ਤੇ ਹੁਣ ਇਹ ਗਾਉਣ ਵਜਾਉਣ ਵਾਲੀ ਰਾਜੇ ਵੱਲ ਜਾ ਰਹੀ ਹੈ। ਬਹੁ ਬੀਤੀ ਕਹਿਣੀ ਲੱਗੀ ਸੀ ਤੇ ਰਾਜੇ ਨੇ ਕਿਹਾ, ਬਸ ਕਰ ਦੇ, ਤੂੰ ਤਾਂ ਸਾਨੂੰ ਸਾਰਿਆਂ ਨੂੰ ਲੁੱਟ ਲਿਆ, ਇੱਕੇ ਦਿਓਰੇ ਦੇ ਨਾਲ ਲੱਖਾਂ ਦਾ ਧਨ ਇਕੱਠਾ ਕਰ ਰਿਹਾ, ਇੱਕ ਵੇਸਵਾ ਹੋ ਕੇ ਤੂੰ ਐਡੀ ਵੱਡੀ ਦੌਲਤ। ਤਾਂ ਰਾਜੇ ਦਾ ਗੁਰੂ ਜੋ ਹੈ ਉਹਦੇ ਨੇਤਰਾਂ ਤੋਂ ਜਲ ਆ ਗਿਆ। ਉਸ ਮਹਾਂਪੁਰਖ ਨੇ ਆਖਿਆ, ਰਾਜਾ ਤੂੰ ਇਸ ਨੂੰ ਵੇਸਵਾ ਨਾ ਕਹਿ, ਇਹ ਤਾਂ ਮੇਰੀ ਗੁਰੂ ਹੈ, ਇਸਨੇ ਮੈਨੂੰ ਗਿਆਨ ਦਿੱਤਾ ਕਿ ਸਾਰੀ ਜ਼ਿੰਦਗੀ ਤਾਂ ਮੈਂ ਜੰਗਲਾਂ ਵਿੱਚ ਬਹਿ ਕੇ ਤਪ ਕੀਤਾ ਤੇ ਹੁਣ ਵਡੇਰੀ ਉਮਰ ਵਿੱਚ ਮੈਂ ਇੱਥੇ ਮੁਸ਼ਹਿਰਾ ਵੇਖਣ ਆ ਗਿਆ, ਰਾਤ ਨਾਮ ਜਪ ਕੇ ਬਿਤਾਉਣੀ ਸੀ ਤੇ ਰਾਤ ਇੱਥੇ ਰੰਗ ਰਲੀਆਂ ਵਿੱਚ ਬੀਤ ਗਈ, ਇਸ ਲਈ ਮੈਂ ਤਾਂ ਚੱਲਿਆ। ਰਾਜੇ ਦੇ ਪੁੱਤਰ ਨੇ ਆਖਿਆ, ਪਿਤਾ ਜੀ, ਕਿਉਂਕਿ ਤੁਸੀਂ ਮੈਨੂੰ ਰਾਜ ਨਹੀਂ ਸੌ ਦਿੰਦੇ, ਇਸ ਲਈ ਅੱਜ ਮੈਂ ਜਲਾਦਾਂ ਨੂੰ ਕਹਿ ਕੇ ਤੁਹਾਡਾ ਕਤਲ ਕਰਵਾ ਦੇਣਾ ਸੀ। ਇਸ ਨੇ ਸਿੱਖਿਆ ਦਿੱਤੀ ਹੈ ਕਿ ਪਲ ਪਲ ਗਈ ਵਿਹਾਏ, ਏਕ ਪਲਕ ਕੇ ਕਾਰਨੇ ਮਤ ਕਲੰਕ ਲੱਗ ਜਾਏ। ਇਹਨੇ ਸਿੱਖਿਆ ਦਿੱਤੀ ਹੈ ਬਈ ਕੱਲ ਨੂੰ ਤੈਨੂੰ ਹੀ ਰਾਜ ਮਿਲਣਾ ਨਾ, ਤੇ ਤੂੰ ਕਿਉਂ ਕਲੰਕਿਤ ਹੋਣਾ। ਰਾਜੇ ਦੀ ਲੜਕੀ ਆਖਿਆ, ਰਾਜਾ ਮੈਂ ਵੀ ਅੱਜ ਮਹਾਵਤ ਦੇ ਨਾਲ ਨਿਕਲ ਜਾਣਾ ਸੀ ਤੇ ਸਦਾ ਲਈ ਤੇਰੇ ਨੌਕਰਾਂ ਦੀ ਦਾਸੀ ਬਣ ਕੇ ਆਪਣਾ ਜੀਵਨ ਨਸ਼ਟ ਕਰ ਲੈਣਾ ਸੀ। ਇਸਨੇ ਮੈਨੂੰ ਸੁਮਤੀ ਦਿੱਤੀ ਹੈ ਕਿ ਕਦੀ ਤਾਂ ਤੇਰਾ ਵਿਆਹ ਹੋਵੇਗਾ ਨਾ, ਇਸ ਲਈ ਤੂੰ ਆਪਣੇ ਖਾਨਦਾਨ ਨੂੰ ਕਲੰਕਿਤ ਨਾ ਕਰ। ਹੁਣ ਰਾਜੇ ਦੇ ਮਨ ਵਿੱਚ ਖਿਆਲ ਆਇਆ, ਬਈ ਮੈਂ ਕਿਉਂ ਨਾ ਅੱਜ ਹੀ ਰਾਜ ਤਿਲਕ ਕਰ ਦੇਵਾਂ। ਬੱਚੀ ਨੂੰ ਆਖਿਆ, ਬੇਟਾ ਮੈਂ ਤੇਰਾ ਵੀ ਹੁਣ ਛੇਤੀ ਵਿਆਹ ਕਰ ਦੇਵਾਂਗਾ। ਹੁਣ ਵੇਸਵਾ ਸੋਚਦੀ ਹੈ ਬਈ ਇਤਨੇ ਘਰ ਸੁਧਰ ਗਏ ਨੇ ਤੇ ਮੈਂ ਤਾਂ ਕੋਈ ਨਾ ਸੁਧਰੀ, ਇਸ ਲਈ ਹੇ ਵਾਹਿਗੁਰੂ ਹੁਣ ਅੱਜ ਤੋਂ ਬਾਅਦ ਮੈਂ ਵੀ ਤੇਰੀ ਭਗਤੀ ਕਰਾਂਗੀ, ਤੇਰਾ ਕੀਰਤਨ ਕਰਾਂਗੀ। ਨਜ਼ਰ ਆ ਗਿਆ ਕਿ ਸਭ ਜਗ ਚਲਣਹਾਰ, ਇਹ ਸਭ ਕੁਛ ਕੂੜ ਹੈ।

نانک بھارت در کل برہم سمسر ایک جی

ہر مارگ سادھ دسے. پچھلے کچھ ایک دن تو جو گرو سادھو ستگرو سانو جیون جین لئی مارگ دستے ہیں اس دیا کچھ ایک وچار آپ جی دے نال رل کے سانجیاں کیتیاں ہیں. گرو بابا جی آخدے ہیں کہ جو سادھو دے مارگ تے چلدا ہے اس دے بینیفٹس, جو مارگ تے نہیں چلدا اس کی حالت پہلا وہ بانی چوں سن لئیے. کہندے ہن جو جیو استری جو زندگی ستگر پوچھ نہ مارگ چالی, ستگرو نو پوچھ کے کس مارگ تے چلنا ٹھیک ہے کس مارگ تے چلنا ٹھیک نہیں ہے, اپنے آپ ہی جدھر نو من نے توریا ادھر نو تر پئی, جدھر نو خیالاں نے پریریا اس پاسے نو ہی چل پئے. ستگرو نو اپنی زندگی دا رہنما نہیں بنایا. کہندے ستگر پوچھنا مارگ چالی ستی رہن وہانی, زندگی ایک رات ہے اتے اس انسان دی زندگی دی یہ جو رات پاپ جیون زندگی پوری لائف ستیاں ستیاں گزر گئی, وہ سارا جیون چلتا تے رہا لیکن کتے بھی پہنچیا نہیں. ستگر پوچھنا مارگ چالی ستی رہن وہانی, اس انسان دا حال سنو جس دی ساری زندگی گزر گئی, ساری زندگی وہ چلتا رہا کچھ نہ کچھ کرتا رہا, کسے نہ کسے رستے تے تپیا ہی ہوندا ہے نا انسان, پر کہندے ہن وہ پہنچیا کتے نہیں. ستگر پوچھنا مارگ چالی ستی رہن وہانی, نانک بالتن رانڈیپا دن پھر تن کملانی. اس دا حال اے ہے اس انسان دی زندگی اخیر جا کے اس طرح ہو جائے گی, اتنی دکھدائی اتنی فرسٹریٹڈ اتنی کنفیوزڈ اتنی ریگریٹفل اتنی ڈسپوائنٹڈ اتنی مزریبل. جس لئے مہاراج نے کمپیئر کیتی ہے ایک مثال نانک بالتن رانڈیپا, جس طرح کوئی بالپن دے وچ ہی یوا اوستھا دے وچ ہی رنڈی ہو جائے اس نو رنڈیپا بھوگنا پی جائے, ساری عمر رنڈیپا بھوگنا پی جائے. کہندے جو او دکھ ہے اوہی دکھ اس تو کٹ دکھ نہیں ہے اس انسان نو جس نے ستگرو دے مارگ تے نہ چل کے اپنا جیون گزاریا ہے. اتے بن پھر تن کملانی, پھر تو بنا پتی تو بنا جس دا بالپن دے وچ ہی پتی گزر گیا اس نو رنڈیپا بھوگنا پی گیا, او جیو استری جو ہے اس دکھ دی ماری کملا جاندی ہے. گرو بابا جی آخدے ہن جس نے ستگرو دے مارگ نو سادھو دے مارگ نو اختیار نہیں کیتا اس دا جیون سمجھو ایک رنڈیپے والا جیون ہے,
ਅਤੇ ਉਸ ਦਾ ਜੀਵਨ ਇਸ ਦੁੱਖ ਦੇ ਨਾਲ ਕੁਮਲਾ ਜਾਏਗਾ। ਸਤਿਗੁਰ ਪੂਛ ਨਾ ਮਾਰਗ ਚਾਲੀ ਸੁਤੀ ਰਹਿਣ ਵਿਹਾਣੀ ਨਾਨਕ ਬਾਲਤਨ ਰਾਂਡੇਪਾ ਬਿਨ ਫਿਰ ਧਨ ਕੁਮਲਾਣੀ। ਇਹ ਇੱਕ ਸਨੇਰੀਓ ਹੈ ਜਿਨ੍ਹਾਂ ਨੇ ਸਤਿਗੁਰੂ ਦੇ ਮਾਰਗ ਨੂੰ ਨਾ ਸਮਝਿਆ ਨਾ ਉਸ ਮਾਰਗ ਤੇ ਚੱਲੇ ਚੱਲੇ ਉਸ ਮਾਰਗ ਤੇ ਜਿਸ ਮਾਰਗ ਤੇ ਚੱਲਣ ਲਈ ਉਨ੍ਹਾਂ ਦਾ ਮਨ ਕਰਦਾ ਰਿਹਾ। ਹੁਣ ਦੂਸਰਾ ਸਨੇਰੀਓ, ਦੂਸਰੀ ਹਾਲਤ, ਬਾਬਾ ਜੀ ਕਹਿੰਦੇ ਹਨ ਜਿਹੜੇ ਮਾਰਗ ਤੇ ਚੱਲੇ, ਸਾਧੂ ਦੇ ਦੱਸੇ ਹੋਏ ਮਾਰਗ ਤੇ ਚੱਲੇ, ਇਹ ਹੁਣ ਨੋਟ ਕਰਨ ਵਾਲੀ ਗੱਲ ਹੈ। ਜਿਹੜੇ ਸਾਧੂ ਦੇ ਦੱਸੇ ਹੋਏ ਮਾਰਗ ਤੇ ਚੱਲੇ, ਜਿਨ੍ਹਾਂ ਨੂੰ ਸਾਧੂ ਦੇ ਨਾਲ ਗੋਸ਼ਟ ਵਿਚਾਰ ਕਰਨ ਦਾ ਮੌਕਾ ਮਿਲਿਆ, ਸਾਧੂ ਦੇ ਨੇੜੇ ਹੋਣ ਦਾ ਮੌਕਾ ਮਿਲਿਆ, ਸਾਧੂ ਦੀ ਸੰਗਤ ਮਿਲੀ, ਹੁਣ ਉਨ੍ਹਾਂ ਦੀ ਅਵਸਥਾ, ਉਨ੍ਹਾਂ ਨੂੰ ਫਲ ਕੀ ਮਿਲਦਾ ਹੈ, ਮਹਾਰਾਜ ਜੀ ਦੱਸਦੇ ਹਨ। ਹਰ ਜਨ ਸਗਲ ਉਧਾਰੇ ਸੰਗ ਕੇ, ਹਰ ਜਨ ਸਗਲ ਉਧਾਰੇ ਸੰਗ ਕੇ ਪੈ ਪੁਨੀਤ ਪਵਿੱਤਰ ਮਨ ਜਨਮ ਜਨਮ ਕੇ ਦੁੱਖ ਹਰੇ। ਜਨਮਾਂ ਜਨਮਾਂਤਰਾਂ ਦੇ ਕਹਿੰਦੇ ਉਨ੍ਹਾਂ ਦੇ ਜਿਹੜੇ ਦੁੱਖ ਹਨ ਪਿਛਲੇ ਜਨਮਾਂ ਦੇ ਵੀ, ਕਹਿੰਦੇ ਉਹ ਵੀ ਮੁਆਫ ਹੋ ਗਏ। ਅੱਗੇ ਚਲਦੇ ਹਨ, ਮਾਰਗ ਚੱਲੇ ਤਿੰਨੀ ਸੁਖ ਪਾਇਆ। ਜਿਹੜੇ ਸਾਧੂ ਦੇ ਦੱਸੇ ਹੋਏ ਮਾਰਗ ਤੇ ਚੱਲਦੇ ਹਨ, ਕਹਿੰਦੇ ਇਹ ਗਾਰੰਟੀ ਹੈ ਕਿ ਉਨ੍ਹਾਂ ਦੇ ਜੀਵਨ ਦੇ ਵਿੱਚ ਸੁਖ ਆਏਗਾ। ਮਾਰਗ ਚੱਲੇ ਤਿੰਨੀ ਸੁਖ ਪਾਇਆ, ਅਤੇ ਜਿਨ੍ਹਾਂ ਨੂੰ ਸਾਧੂ ਦੇ ਨਾਲ ਬਚਨ ਬਿਲਾਸ, ਗੱਲਬਾਤ, ਸਤਸੰਗ, ਗਿਆਨ ਗੋਸ਼ਟ ਕਰਨ ਦਾ ਮੌਕਾ ਮਿਲਦਾ ਹੈ, ਕਹਿੰਦੇ ਜਿਨ ਸਿਓਂ ਗੋਸ਼ਟ, ਜਿਨ੍ਹਾਂ ਦੇ ਨਾਲ ਸਾਧੂ ਨੇ ਗੋਸ਼ਟੀ ਕੀਤੀ, ਵਿਚਾਰ ਕੀਤੀ, ਸੇ ਤਰੇ, ਕਹਿੰਦੇ ਹਨ ਉਹ ਤਰ ਜਾਂਦੇ ਹਨ। ਸਾਧੂ ਦੀ ਅੰਮ੍ਰਿਤ ਬਾਣੀ ਸੁਣ ਕੇ ਉਹ ਤਰ ਜਾਂਦੇ ਹਨ। ਮਾਰਗ ਚੱਲੇ ਤਿੰਨੀ ਸੁਖ ਪਾਇਆ ਜਿਨ ਸਿਓਂ ਗੋਸ਼ਟ ਸੇ ਤਰੇ। ਹਲ ਇੱਥੇ ਬਸ ਨਹੀਂ, ਕਹਿੰਦੇ ਹਨ ਬੂਡਤ ਘੋਰ ਅੰਧ ਕੂਪ ਮੈਂ। ਜਿਹੜਾ ਇਹ ਸੰਸਾਰ ਨੂੰ ਮਹਾਰਾਜ ਜੀ ਨੇ ਇੱਕ ਜ਼ਹਿਰ ਦਾ ਖੂਹ ਆਖਿਆ ਹੈ, ਸੰਸਾਰ ਨੂੰ ਜ਼ਹਿਰ ਦਾ ਖੂਹ ਆਖਿਆ ਹੈ। ਸੰਸਾਰ ਵਿਖਿਆ ਕੂਪ, ਕੂਪ ਮੈਨੇ ਖੂਹ, ਵਿਖਿਆ ਮੈਨੇ ਜ਼ਹਿਰ। ਕਹਿੰਦੇ ਜਿਹੜੇ ਸਾਧੂ ਦੀ ਸੰਗਤ ਦੇ ਵਿੱਚ ਆ ਗਏ, ਜਿਨ੍ਹਾਂ ਨੇ ਸਾਧੂ ਦੇ ਨਾਲ ਗੋਸ਼ਟ ਕੀਤੀ, ਜਿਹੜੇ ਸਾਧੂ ਦੇ ਮਾਰਗ ਤੇ ਚੱਲੇ, ਕਹਿੰਦੇ ਬੂਡਤ ਉਹ ਜਿਹੜੇ ਡੁੱਬਦੇ ਸੀ ਨਾ, ਡੁੱਬ ਰਹੇ ਸੀ ਘੋਰ ਅੰਧ ਕੂਪ ਮੈਂ, ਉਸ ਖੂਹ ਦੇ ਵਿੱਚ ਜਿੱਥੇ ਘੋਰ ਅੰਧੇਰਾ ਹੈ ਤੇ ਜ਼ਹਿਰ ਹੈ, ਉਹ ਚ ਡੁੱਬ ਰਹੇ ਸੀ। ਉਹ ਡੁੱਬਦੇ ਡੁੱਬਦੇ ਕਹਿੰਦੇ ਸੇ ਸਾਧੂ ਸੰਗ ਪਾਰ ਪਰੇ, ਸਾਧੂ ਦੀ ਸੰਗਤ ਦੇ ਨਾਲ ਉਹ ਚੋ ਪਾਰ ਨਿਕਲ ਆਏ, ਉਹ ਚੋ ਬਚ ਗਏ। ਕਿੰਨੀ ਸ਼ਕਤੀ ਹੈ ਸਾਧ ਸੰਗਤ ਚ, ਸਾਧੂ ਦੀ ਸੰਗਤ ਚ, ਤੇ ਸਾਧੂ ਦੇ ਦੱਸੇ ਹੋਏ ਰਾਹ ਤੇ ਚੱਲਣ ਦੇ ਵਿੱਚ, ਸਾਧੂ ਦੱਸੇ ਹੋਏ ਰਾਹ ਤੇ ਚੱਲਣ ਚ। ਕਹਿੰਦੇ ਹਨ ਬੂਡਤ ਘੋਰ ਅੰਧ ਕੂਪ ਮੈਂ ਸੇ ਸਾਧੂ ਸੰਗ ਪਾਰ ਪਰੇ। ਅਖੀਰ ਲਾਈਨ ਚ ਕਹਿੰਦੇ ਹਨ ਮਹਾਰਾਜ ਜੀ, ਜਿਨ ਕੇ ਭਾਗ ਵੱਡੇ ਹੈ ਭਾਈ, ਜਿਨ੍ਹਾਂ ਦੇ ਬਹੁਤ ਵੱਡੇ ਭਾਗ ਜਾਗ ਪੈਂਦੇ ਹਨ, ਜਿਨ ਕੇ ਭਾਗ ਵੱਡੇ ਹੈ ਭਾਈ ਤਿੰਨ ਸਾਧੂ ਸੰਗ ਮੁਖ ਜੁਰੇ। ਕਹਿੰਦੇ ਜਿਨ੍ਹਾਂ ਦੇ ਬਹੁਤ ਵੱਡੇ ਭਾਗ ਹਨ, ਉਨ੍ਹਾਂ ਦੇ ਸਾਧੂ ਸੰਗ ਮੁਖ ਜੁਰੇ, ਭਾਵ ਉਨ੍ਹਾਂ ਦੀ ਜ਼ਿੰਦਗੀ ਸਾਧੂ ਦੇ ਨਾਲ ਜੁੜ ਗਈ, ਉਹ ਸਾਧੂ ਦੇ ਨਾਲ ਜੁੜ ਗਏ, ਸਾਧੂ ਦੇ ਨਾਲ ਉਨ੍ਹਾਂ ਦਾ ਰਿਸ਼ਤਾ ਹੋ ਗਿਆ, ਸਾਧੂ ਉਨ੍ਹਾਂ ਦੀ ਆਤਮਾ ਦੇ ਵਿੱਚ ਬੈਠ ਗਿਆ,
ਉਹਨਾਂ ਨੇ ਸਾਧੂ ਨੂੰ ਆਪਣੇ ਜੀਵਨ ਦੇ ਵਿੱਚ ਆਪਣੇ ਅੰਦਰ ਵਸਾ ਲਿਆ ਤੇ ਸਾਰਾ ਜੀਵਨ ਅੰਦਰ ਵਸੇ ਹੋਏ ਨੂੰ ਕਦੇ ਉਹ ਭੁੱਲੇ ਨਹੀਂ, ਉਹਨਾਂ ਦੇ ਅੰਗ ਸੰਗ ਸਾਧੂ ਰਹੇ। ਗੁਰੂ ਬਾਬਾ ਜੀ ਆਖਦੇ ਹਨ, ਜਿਨ ਕੇ ਭਾਗ ਵੱਡੇ ਹੈ ਭਾਈ, ਤਿੰਨ ਸਾਧੂ ਸੰਗ ਮੁਖ ਜੁਰੇ। ਮਹਾਰਾਜ ਜੀ ਕਹਿੰਦੇ ਨੇ, ਜੋ ਐਸੇ ਸ਼ਖਸ ਹਨ, ਜੋ ਐਸੇ ਜੀਵ ਹਨ ਜਿਹੜੇ ਸਾਧੂ ਦੇ ਸੰਗ ਜੁੜੇ ਹਨ, ਸਾਧੂ ਦੀ ਸੰਗਤ ਦੇ ਨਾਲ ਇਸ ਸੰਸਾਰ ਰੂਪੀ ਖੂਹ ਚੋਂ, ਜ਼ਹਿਰੀਲੇ ਖੂਹ ਚੋਂ ਪਾਰ ਨਿਕਲ ਗਏ ਹਨ, ਜਿਹੜੇ ਸਾਧੂਆਂ ਦੇ ਨਾਲ ਬੈਠ ਕੇ ਵਿਚਾਰਾਂ ਕਰਦੇ ਹਨ, ਗੋਸ਼ਟੀ ਕਰਦੇ ਹਨ, ਪੁੱਛਦੇ ਹਨ, ਸਮਝਦੇ ਹਨ ਅਤੇ ਉਨ੍ਹਾਂ ਦੇ ਦੱਸੇ ਹੋਏ ਰਸਤੇ ਤੇ ਫਿਰ ਚੱਲਦੇ ਹਨ। ਮਹਾਰਾਜ ਕਹਿੰਦੇ ਹਨ ਉਨ੍ਹਾਂ ਦੀ ਇਤਨੀ ਵੱਡੀ ਮਹਿਮਾ, ਕਹਿੰਦੇ ਹਨ ਤਿਨਕੀ ਧੂਰ ਬੰਛ ਹੈ ਨਿਤ ਨਾਨਕ। ਮਹਾਰਾਜ ਜੀ ਕਹਿੰਦੇ ਮੈਂ ਉਨ੍ਹਾਂ ਪੁਰਸ਼ਾਂ ਦੀ ਚਰਨਾਂ ਦੀ ਧੂੜੀ ਬਾਂਛਦਾ ਹਾਂ, ਉਨ੍ਹਾਂ ਦੇ ਚਰਨਾਂ ਦੀ ਧੂੜੀ ਮੰਗਦਾ ਹਾਂ। ਨਾਨਕ ਪ੍ਰਭ ਮੇਰਾ ਕਿਰਪਾ ਕਰੇ, ਮੇਰਾ ਪ੍ਰਭੂ ਕਿਰਪਾ ਕਰੇ, ਮੈਨੂੰ ਅਜਿਹੇ ਲੋਕਾਂ ਦੀ, ਅਜਿਹੇ ਪੁਰਸ਼ਾਂ ਦੀ, ਅਜਿਹੇ ਗੁਰਮੁਖਾਂ ਦੀ ਚਰਨਾਂ ਦੀ ਧੂੜੀ ਮਿਲੇ ਤਾਂ ਉਹ ਮੈਂ ਮੱਥੇ ਨੂੰ ਲਗਾਵਾਂ ਜਿਹੜੇ ਸਾਧੂ ਦੇ ਦੱਸੇ ਹੋਏ ਮਾਰਗ ਤੇ ਚੱਲਦੇ ਹਨ, ਕਿਉਂਕਿ ਉਨ੍ਹਾਂ ਨੂੰ ਸਾਰੇ ਹੀ ਫਲ ਮਿਲ ਜਾਂਦੇ ਹਨ, ਸਾਰੇ ਹੀ ਫਲ ਮਿਲ ਜਾਂਦੇ ਹਨ ਜਿਹੜੇ ਸਾਧੂ ਦੇ ਦੱਸੇ ਹੋਏ ਮਾਰਗ ਤੇ ਚੱਲਦੇ ਹਨ। ਕਹਿੰਦੇ ਹਰਜਨ ਸਗਲ ਉਧਾਰੇ ਸੰਗ ਕੇ, ਹਰੀ ਦੇ ਜੋ ਜਨ ਹੈ, ਜੋ ਸਾਧੂ ਹੈ, ਕਹਿੰਦੇ ਉਹਦੇ ਨਾਲ ਜਿਤਨੇ ਵੀ ਲੱਗ ਜਾਣਗੇ ਸਾਰਿਆਂ ਦਾ ਹੀ ਉਧਾਰ ਹੋ ਜਾਏਗਾ, ਸਭਨਾਂ ਦਾ। ਸਗਲ ਉਧਾਰੇ ਸੰਗ ਕੇ, ਅਤੇ ਉਹ ਲੋਕ ਭੈ ਪੁਨੀਤ ਪਵਿੱਤਰ ਮਨ, ਉਹਨਾਂ ਦੇ ਮਨ ਜਿਹੜੇ ਹਨ ਉਹ ਪਵਿੱਤਰ ਪੁਨੀਤ ਸ਼ੁੱਧ ਹੋ ਜਾਣਗੇ, ਜਨਮਾਂ ਜਨਮਾਂ ਦੀ ਮੈਲ ਉਹਨਾਂ ਦੀ ਦੂਰ ਹੋ ਜਾਏਗੀ ਤੇ ਸਭ ਕੁਝ ਪ੍ਰਾਪਤ ਹੋ ਜਾਏਗਾ। ਮਾਰਗ ਚੱਲੇ ਤਿੰਨੀ ਸੁਖ ਪਾਇਆ, ਇਨਸਾਨ ਦੀ ਸਭ ਤੋਂ ਵੱਡੀ ਖਾਹਿਸ਼ ਇਹ ਹੈ ਕਿ ਉਹ ਸੁਖੀ ਰਹੇ, ਬਸ ਸੁਖੀ ਰਹੇ। ਮਹਾਰਾਜ ਜੀ ਆਖਦੇ ਹਨ ਸੁਖੀ ਉਹੀ ਰਹਿਣਗੇ ਜਿਹੜੇ ਸਾਧੂ ਦੀ ਸੰਗਤ, ਸਾਧੂ ਦੇ ਨਾਲ ਵਿਚਾਰਾਂ, ਸਾਧੂ ਦੇ ਨਾਲ ਗੋਸ਼ਟੀ, ਸਾਧੂ ਦੇ ਨਾਲ ਆਪਣਾ ਮੁਖ ਜੋੜਨਗੇ, ਆਪਣਾ ਰਿਸ਼ਤਾ ਜੋੜਨਗੇ, ਮਾਰਗ ਤੇ ਚੱਲਣਗੇ ਦੱਸੇ ਹੋਏ ਤੇ, ਜਿਹੜੇ ਬਚਨ ਕਹੇ ਹਨ ਉਹਨਾਂ ਨੂੰ ਕਮਾਉਣਗੇ। ਕਹਿੰਦੇ ਹਨ ਉਹ ਅਵਸ਼ ਸੁਖੀ ਹੋ ਜਾਣਗੇ, ਉਹਨਾਂ ਦੇ ਜੀਵਨ ਜੋ ਹਨ ਉਹ ਸਫਲੇ ਹੋ ਜਾਣਗੇ, ਉਹ ਸੰਸਾਰ ਦੇ ਖੂਹ ਚ ਡੁੱਬਣ ਤੋਂ ਬਚ ਜਾਣਗੇ ਅਤੇ ਉਹ ਪਾਰ ਉਤਰ ਜਾਣਗੇ, ਜਿਹੜੇ ਮਹਾਰਾਜ ਜੀ ਆਖਦੇ ਹਨ ਸਾਧੂ ਦੇ ਦੱਸੇ ਹੋਏ ਮਾਰਗ ਤੇ ਚੱਲਦੇ ਹਨ। ਉਹ ਪ੍ਰੇਮ ਨਾਲ ਗੌਰ ਹੋ ਸਕਦੇ।

महाराज जी वाणी चाहते हैं, चार पदार्थ जे को मांगे, सात जना की सेवा लागे, चार पदार्थ जे को मांगे, सात जना की सेवा लागे, जे को अपना दुख मिटावे, हर हर नाम हृदय सद गावे, जे को जन्म मरण ते डरे, सात जना की सरनी परे, जिस जन को प्रभु दर्श प्यासा, नानक तांके बल बल जासा। बाबा जी बाणी च आखदे हन नाव रूप भयो साध संग, नाव रूप भयो साध संग, केंद्र जड़ा साध संगत है ना, ये समझो एक किश्ती दी तरह है कि तुसी एक किश्ती च सवार हो गए हो, नाव मैंने किश्ती, अते जो साध संगत बैठ गया समझ लो वह किश्ती दे विच बैठ गया है, जो किश्ती उसनू इस जन्म मरण दे पव सागर दे विचों पार कर दे। नाव रूप पयो साध संग, तो इस शब्द दे विच गुरु बाबा जी ने दस्या है कि साधु सानू की रस्ता दसदे हन, की मार्ग दसदे हन। बहुत ही सिंपल जवाब दिता है, बहुत गौर नाल ध्यान नाल सुनो, मन नु जोड़ के, हर मार्ग साधु दसिया, साधु ने ए मार्ग दसिया कि जपिए गुरमंत्र। साधु कहता है गुरु मंत्र जपो, गुरु मंत्र दा जाप करो, साधु ये मार्ग दसते हैं, हर मार्ग साधु दसिया जपिए गुरमंत्र। सिंपल गल, आसान गल, साधु ने यह नहीं क्या मेरी पूजा करो, यह नहीं क्या कोई मेरा मंत्र जपो, साधु पूर्ण साधु कदे भी ऐसा नहीं करेगा, वो कहेगा गुरु दा मंत्र जपो, गुरु दे नाल जोड़ेगा, प्रपेयर करेगा, समझाएगा, कड़ेगा, ताकि आहिस्ता आहिस्ता आहिस्ता आहिस्ता जिज्ञासु ओह गुरु दे मंत्र दे नाल जोड़ सके, गुरु दे नाल जोड़ सके। इस दे विच नुक्ता समझन वाला है, साधु ने ए नहीं आख्या कि मेरा मंत्र जपो, कहिंदे गुरु दा मंत्र जपो। साध साधु हर मार्ग साधु दसिया कि जपिए गुरमंत्र। हुण इत्थे एक विचार है थोड़ी जी जो समझण वाली है, गुरु मंत्र ओही जपेगा जिसनू गुरु मंत्र मिलिया है, जिसनू गुरमंत्र मिलिया नहीं है वो गुरमंत्र जपण दा अधिकारी नहीं हुंदा, उसनू अधिकार नहीं हुंदा, उस दे गुरमंत्र जपे दी कमाई दा जिम्मेवार गुरु नहीं हुंदा जिसने गुरु तो गुरमंत्र नहीं लिया। अते महाराज जी आखदे हन जो इंसान जीवन दे विच गुरमंत्र प्राणी, जो भी प्राणी गुरमंत्र तो हीणा है, गुरमंत्र तो सखणा है, कहिंदे गुरमंत्र हीण जो प्राणी त्रिगंत जन्म प्रश्न है, कहिंदा कहिंदे हन ओदा जन्म त्रिकार है, लहनत है उस दे जन्म दे जिसने हाले गुरमंत्र नहीं लिया, ते प्रश्न है ओदा जन्म पृष्ठ है, विकार है। गुरमंत्र हीण जो प्राणी त्रिगंत जन्म प्रश्न है, अगे कहिंदे हन कुकर है सूकर है गर्दब है सर्प ने काक है तुल खल है, कहिंदे ओ इंसान एना जूना दे विच पवेगा, कुकर है सूकर है गर्दब है सर्प ने काक है, कुकर है मैंने कुत्ते, सूकर है मैंने सूर, गर्दब है मैंने गधे, सर्प ने सप कां, कहिंदे ओ इना जूना दे विच इंसान जाएगा जिस इंसान ने गुरु दा मंत्र नहीं लिया, गुरमंत्र तो खाली है, गुरमंत्र तो सखना,
ਤੋ ਸਾਡੇ ਵਾਸਤੇ ਇੱਥੇ ਦੋ ਚੀਜ਼ਾਂ ਕਲੀਅਰ ਹੋ ਰਹੀਆਂ ਹਨ। ਨੰਬਰ ਇੱਕ, ਸਾਧੂ ਇੱਕ ਹੀ ਰਸਤਾ ਦੱਸਦਾ ਹੈ ਕਿ ਗੁਰੂ ਦਾ ਮੰਤਰ ਜਪੋ, ਗੁਰੂ ਦਾ ਮੰਤਰ ਜਪੋ। ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸਾਦੀ ਕਰੀਏ। ਸਾਧੂਆਂ ਦਾ ਬਚਨ ਇਹ ਹੈ ਕਿ ਗੁਰੂ ਦੇ ਮੰਤਰ ਦਾ ਜਾਪ ਕਰੋ ਜਿਤਨਾ ਵੱਧ ਤੋਂ ਵੱਧ ਹੋ ਸਕਦਾ ਹੈ, ਤੇ ਜਿਹੜਾ ਇਸ ਬਚਨ ਨੂੰ ਮੰਨ ਲੈ ਉਹ ਤਰ ਜਾਏ, ਦੁੱਖਾਂ ਚੋਂ ਮੁਕਤ ਹੋ ਜਾਏਗਾ, ਗਮਾਂ ਚੋਂ ਮੁਕਤ ਹੋ ਜਾਏਗਾ, ਤਮਾਮ ਕਿਸਮ ਦੀਆਂ ਮੁਸ਼ਕਲਾਤਾਂ ਉਸਦੇ ਕੋਲੋਂ ਨਸ ਜਾਣਗੀਆਂ, ਜਨਮ ਮਰਨ ਦਾ ਡਰ ਉਸਦਾ ਖਤਮ ਹੋ ਜਾਏਗਾ। ਸਾਧੂ ਇੱਕ ਹੀ ਵਚਨ ਕਰਦੇ ਹਨ, ਹਰ ਮਾਰਗ ਸਾਧੂ ਦੱਸਿਆ ਜਪੀਏ ਗੁਰਮੰਤ, ਗੁਰਮੰਤਰ ਦਾ ਜਾਪ ਕਰੋ। ਪਰ ਗੁਰਮੰਤਰ ਦੇ ਜਾਪ ਕਰਨ ਦੇ ਵਾਸਤੇ ਗੁਰਮੰਤਰ ਵੀ ਤੇ ਹੋਣਾ ਚਾਹੀਦਾ ਹੈ ਨਾ, ਤੇ ਗੁਰਮੰਤਰ ਕਿਸ ਤੋਂ ਮਿਲਦਾ ਹੈ? ਕੋਈ ਆਪਣੇ ਆਪ ਹੀ ਗੁਰਮੰਤਰ ਜਾਪ ਕਰਨਾ ਸ਼ੁਰੂ ਕਰ ਲਵੇ ਉਹਦਾ ਕੋਈ ਵਾਲੀ ਵਾਰਸ ਨਹੀਂ ਹੈ। ਗੁਰਮੰਤਰ ਗੁਰੂ ਤੋਂ ਮਿਲਦਾ ਹੈ। ਜਿਹੜੀ ਸਾਡੀ ਵਿਚਾਰ ਹੈ ਪਿਛਲੇ ਹਫ਼ਤਿਆਂ ਤੋਂ ਆਪਾ ਪਹਿਚਾਨਣ ਦੀ ਚੱਲ ਰਹੀ, ਜਦੋਂ ਕਿਸੇ ਇਨਸਾਨ ਦੇ ਸਾਹਮਣੇ ਮੌਤ, ਜਨਮ ਮਰਨ ਦਾ ਭੈ, ਜ਼ਿੰਦਗੀ ਦੇ ਦੁੱਖ, ਜੋ ਪਿਛਲੇ ਕੀਤੇ ਹੋਏ ਕਰਮਾਂ ਦੇ ਨਾਲ ਅਸੀਂ ਹੁਣ ਦੁੱਖ ਭੋਗਦੇ ਹਾਂ, ਇਸ ਤੋਂ ਸੋਝੀ ਆ ਜਾਂਦੀ ਹੈ, ਤੇ ਸੰਗਤ ਚ ਬੈਠ ਕੇ ਉਸਨੂੰ ਇਹ ਪਤਾ ਚੱਲਦਾ ਹੈ ਕਿ ਉਸਨੇ ਆਪਣੇ ਆਪ ਨੂੰ ਲੱਭਣਾ ਹੈ, ਆਪਣੇ ਆਪ ਨੂੰ ਪਛਾਣਨਾ ਹੈ। ਅਜਿਹੀਆਂ ਵਿਚਾਰਾਂ ਸੁਣ ਕੇ ਫਿਰ ਉਹ ਸੋਚਦਾ ਹੈ ਕਿ ਮੈਂ ਕਿਸ ਤਰ੍ਹਾਂ ਆਪਣੇ ਆਪ ਨੂੰ ਪਹਿਚਾਣਾਂ। ਆਪਣੇ ਆਪ ਨੂੰ ਪਹਿਚਾਨਣ ਦੇ ਵਾਸਤੇ, ਆਪਣੇ ਆਪ ਨੂੰ ਲੱਭਣ ਦੇ ਵਾਸਤੇ ਉਸਨੂੰ ਉਸਦੀ ਇਮਦਾਦ ਚਾਹੀਦੀ ਹੈ ਜਿਸ ਨੂੰ ਪਤਾ ਹੋਵੇ ਕਿ ਤੂੰ ਕੌਣ ਹੈ। ਪਰਮਾਤਮਾ ਨੇ ਸਾਨੂੰ ਬਣਾਇਆ, ਪਰਮਾਤਮਾ ਨੂੰ ਹੀ ਪਤਾ ਹੈ ਕਿ ਅਸੀਂ ਕੌਣ ਹਾਂ, ਅਤੇ ਪਰਮਾਤਮਾ ਸਾਨੂੰ ਇਹ ਰਾਜ਼ ਆਪ ਹੀ ਗੁਰੂ ਦੇ ਰੋਲ ਦੇ ਵਿੱਚ ਆ ਕੇ ਸਾਡੀ ਉਹ ਗਲਤ ਹਸਤੀ ਨੂੰ ਤੋੜ ਕੇ, ਗਲਤ ਹਸਤੀ ਨੂੰ ਖਤਮ ਕਰਕੇ, ਸਾਡੇ ਉਸ ਗਲਤ ਹਸਤੀ ਦੇ ਆਧਾਰ ਤੇ ਜੋ ਬਿਹੇਵੀਅਰਸ ਪੱਕੇ ਹੋਏ ਹਨ, ਆਦਤਾਂ ਪੱਕੀਆਂ ਹੋਈਆਂ ਹਨ, ਸੁਭਾਅ ਪੱਕੇ ਹੋਏ ਹਨ, ਮਤ ਪੱਕੀ ਹੋਈ ਹੈ, ਉਸ ਨੂੰ ਸਾਰੀ ਦੀ ਸਾਰੀ ਨੂੰ ਤੋੜ ਕੇ, ਕਿਉਂਕਿ ਗੁਰੂ ਦੀ ਅਥਾਰਟੀ ਇਹ ਹੁੰਦੀ ਹੈ ਕਿ ਉਸ ਦੇ ਸਾਹਮਣੇ ਤੁਸੀਂ ਕੋਈ ਕੁਐਸਚਨ ਨਹੀਂ ਕਰ ਸਕਦੇ ਕਿ ਆਹ ਕਿਉਂ ਹੈ, ਆਹ ਕਿਉਂ ਹੈ, ਆਹ ਕਿਉਂ ਉਸ ਦੀ ਮਰਜ਼ੀ, ਕਿਉਂਕਿ ਉਸਨੇ ਤੇ ਚੱਲਣਾ ਹੀ ਤੁਹਾਡੀ ਮਰਜ਼ੀ ਦੇ ਉਲਟ ਹੈ। ਜੋ ਤੁਹਾਡੀ ਮਰਜ਼ੀ ਦੇ ਨਾਲ ਚੱਲਣ ਲੱਗ ਪਿਆ ਫਿਰ ਨਾ ਤਾਂ ਗੁਰੂ ਹੋਇਆ ਤੇ ਨਾ ਹੀ ਉਹ ਤੁਹਾਡੀ ਉਸ ਝੂਠੀ ਹਸਤੀ ਨੂੰ ਤੋੜ ਸਕੇਗਾ। ਝੂਠੀ ਹਸਤੀ ਚਾਹੁੰਦੀ ਮੈਂ ਇੱਦਾਂ ਨਹੀਂ ਕਰਨਾ, ਪਰ ਜਦੋਂ ਅਸੀਂ ਗੁਰੂ ਦੇ ਰਿਸ਼ਤੇ ਦੇ ਵਿੱਚ ਆ ਜਾਂਦੇ ਹਾਂ ਉਦੋਂ ਸਾਡੇ ਕੋਲ ਉਸ ਨੂੰ ਇਨਕਾਰ ਕਰਨ ਦੀ ਕੋਈ ਅਥਾਰਟੀ ਨਹੀਂ ਰਹਿ ਜਾਂਦੀ, ਹੱਕ ਨਹੀਂ ਰਹਿ ਜਾਂਦਾ। ਤਾਂ ਇਹ ਇੱਕ ਪ੍ਰੋਸੈਸ ਹੈ, ਇੱਕ ਢੰਗ ਹੈ, ਇੱਕ ਵਿਧੀ ਹੈ ਕਿ ਜਗਿਆਸੂ ਆਉਂਦਾ ਗੁਰੂ ਦੇ ਕੋਲ ਕਿ ਬਾਬਾ ਜੀ ਕਿਰਪਾ ਕਰੋ, ਮੈਨੂੰ ਦੱਸੋ ਕਿ ਮੈਂ ਕੌਣ ਹਾਂ, ਕਿਵੇਂ ਜਾਣਾ ਕਿ ਮੈਂ ਕੌਣ ਹਾਂ। ਤਾਂ ਉਹ ਆਖਦੇ ਹਨ ਬਈ ਇਹ ਤੈਨੂੰ ਅਸੀਂ ਤਾਂ ਦੱਸ ਸਕਾਂਗੇ ਜੇ ਤੇਰਾ ਸਾਡਾ ਕੋਈ ਰਿਸ਼ਤਾ ਬਣੇ, ਤੂੰ ਸ਼ਿਸ਼ ਬਣੇ। ਉਹ ਆਖਦਾ ਜੀ ਮੈਨੂੰ ਆਪਣਾ ਸ਼ਿਸ਼ ਬਣਾਓ। ਉਹ ਕਹਿੰਦੇ ਸਾਡੀ ਸ਼ਰਤ ਬੜੀ ਤਕੜੀ ਹੈ, ਸ਼ਿਸ਼ ਤੇ ਬਣਾ ਲਾਂਗੇ ਤੈਨੂੰ, ਪਰ ਇੱਕ ਆਧਾਰ ਤੇ, ਇੱਕ ਸ਼ਰਤ ਤੇ ਕਿ ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣਕਾ ਤੋ ਆਓ ਹਮਾਰੇ ਪਾਸ, ਜੀਵਤ ਮਰੇ ਮਰੇ ਫੁਨ ਜੀਵੇ ਤਾਂ ਮੁਖ ਅੰਤਰ ਪਾਏ, ਨਾਨਕ ਸਤਿਗੁਰ ਤਦ ਹੀ ਪਾਏ ਜਾਂ ਵਿੱਚੋਂ ਆਪ ਗਵਾਏ। ਸਤਿਗੁਰੂ ਤਾਂ ਹੀ ਮਿਲ ਸਕਦਾ ਹੈ ਜੇ ਵਿੱਚੋਂ ਤੂੰ ਆਪਣੇ ਆਪ ਨੂੰ ਗਵਾਵੇਂ। ਕੱਲ ਦੇ ਕੀਰਤਨ ਦੇ ਵਿੱਚ ਵੀ ਆਪ ਜੀ ਨੇ ਸੁਣਿਆ ਸੀ, ਸੰਤਾਂ ਨੂੰ ਪੁੱਛਿਆ ਹਰ ਮਾਰਗ ਸਾਧ ਮੈਂ ਦੱਸੋ ਮਾਰਗ ਸੰਤੋ, ਉਹਨਾਂ ਨੇ ਜਵਾਬ ਇਹ ਦਿੱਤਾ ਮਨ ਅਰਪੋ ਹੋਮੇ ਤਜੋ, ਆਪਣਾ ਮਨ ਅਰਪ ਦਿਓ ਅਤੇ ਹੋਮੇ ਨੂੰ ਤਿਆਗ ਦਿਓ। ਐਹੀ ਵਿਚਾਰ ਚੱਲ ਰਹੀ ਹੈ ਨਾ ਸਾਡੀ, ਆਪਣਾ ਮਨ ਅਰਪਣ ਕਰ ਦਿਓ ਅਤੇ ਹੋਮੇ ਨੂੰ ਤਿਆਗ ਦਿਓ,
ਤਾਂ ਫਿਰ ਤੁਹਾਡੀ ਆਪਣੀ ਕੋਈ ਹਸਤੀ ਨਹੀਂ ਰਹਿ ਜਾਂਦੀ, ਤੁਹਾਡੀ ਆਪਣੀ ਹੋਂਦ ਨਹੀਂ ਰਹਿ ਜਾਂਦੀ, ਤੁਸੀਂ ਇੱਕ ਕਿਸਮ ਦੇ ਗੁਲਾਮ ਬਣ ਜਾਂਦੇ ਹੋ। ਗੁਰੂ ਮਹਾਰਾਜ ਜੀ ਆਖਦੇ ਹਨ, ਪਹਿਲਾ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣਕਾ, ਤੋ ਆਓ ਹਮਾਰੇ ਪਾਸ। ਅਗਰ ਭਾਗਾਂ ਵਾਲਾ ਜੋ ਕੋਈ, ਜਿਸ ਨੂੰ ਸੱਚਮੁੱਚ ਫਿਰ ਉਸ ਦੀ ਤਲਬ ਹੈ, ਇੱਛਾ ਹੈ, ਕੁਐਸਟ ਹੈ, ਉਹ ਕਹਿੰਦਾ ਹੈ ਸਤ ਬਚਨ, ਉਹ ਕਹਿੰਦਾ ਹੈ ਸਤ ਬਚਨ, ਨਾਨਕ ਸੇਵਕ ਸੋਈ ਆਖੀਏ ਜੋ ਸਿਰ ਧਰੇ ਉਤਾਰ। ਸੇਵਕ ਉਸੇ ਨੂੰ ਆਖਦੇ ਹਨ ਜੋ ਸਿਰ ਉਤਾਰ ਕੇ ਧਰਦਾ ਹੈ, ਲਿਟਰਲੀ ਨਹੀਂ, ਭਾਵ ਉਸਦਾ ਇਹ ਹੈ ਕਿ ਉਹ ਆਖੇ ਕਿ ਮੇਰਾ ਆਪ ਜੀ ਸਿਰ ਵੀ ਚਾਹੋ ਤੇ ਇਹ ਕਿਸੇ ਵਕਤ ਵੀ ਆਪ ਲੈ ਸਕਦੇ ਹੋ, ਮੇਰੀ ਜਾਨ ਜ਼ਿੰਦ ਸਭ ਕੁਛ ਆਪ ਜੀ ਦਾ ਹੈ। ਗੁਰੂ ਮਹਾਰਾਜ ਐਸੇ ਜਗਿਆਸੂ ਨੂੰ ਕਬੂਲ ਕਰਦੇ ਹਨ, ਫਿਰ ਉਹ ਉਸਨੂੰ ਜੋ ਵੀ ਡਿਸਿਪਲਨ ਦਿੰਦੇ ਹਨ ਉਹ ਗੁਰੂ ਦੀ ਆਪਣੀ ਮਰਜ਼ੀ, ਹਰੇਕ ਗੁਰੂ ਦਾ ਆਪੋ ਆਪਣਾ ਢੰਗ ਹੈ। ਜਦੋਂ ਉਹ ਕਿਸੇ ਸ਼ਿਸ਼ ਨੂੰ ਅਪਣਾਉਂਦੇ ਹਨ, ਅਖਤਿਆਰ ਕਰਦੇ ਹਨ, ਉਸਨੂੰ ਸਵੀਕਾਰ ਕਰਦੇ ਹਨ, ਉਸ ਰਿਲੇਸ਼ਨਸ਼ਿਪ ਦੀ ਇੱਕ ਸੈਰੇਮਨੀ ਹੈ, ਉਸ ਰਿਲੇਸ਼ਨਸ਼ਿਪ ਦੀ ਇੱਕ ਸੈਰੇਮਨੀ ਹੈ ਜੋ ਕਿ ਬਹੁਤ ਫਾਰਮਲੀ ਨਿਭਾਈ ਜਾਂਦੀ ਹੈ। ਉਸ ਦਿਨ ਤੋਂ ਬਾਅਦ ਸ਼ਿਸ਼ ਡਿਕਲੇਅਰ ਕਰ ਦਿੰਦਾ ਹੈ ਕਿ ਮੇਰਾ ਰੱਬ, ਮੇਰਾ ਇਮਾਨ, ਮੇਰਾ ਸਭ ਕੁਝ, ਮੇਰੀ ਆਤਮਾ, ਮੇਰੀ ਰੂਹ, ਮੇਰੇ ਜਿਸਮ, ਮੇਰੇ ਪਰਿਵਾਰ, ਮੇਰੇ ਧਨ ਦੌਲਤ ਦਾ ਸਭ ਕੁਝ ਦਾ ਮਾਲਕ ਇਹ ਗੁਰੂ ਹੈ, ਮੈਂ ਆਪਣਾ ਆਪ ਇਸ ਨੂੰ ਵੇਚ ਦਿੱਤਾ ਹੈ। ਤੇ ਗੁਰੂ ਇਹ ਡਿਕਲੇਅਰ ਕਰ ਦਿੰਦਾ ਹੈ ਕਿ ਇਸ ਨੂੰ ਮੈਂ ਸਵੀਕਾਰ ਕਰ ਲਿਆ ਹੈ, ਇਸ ਨੂੰ ਜਨਮ ਮਰਨ ਦੇ ਗੇੜਾਂ ਚੋਂ ਕੱਢਣਾ, ਇਸ ਨੂੰ ਅਗਿਆਨਤਾ ਦੇ ਵਿੱਚੋਂ ਕੱਢਣਾ, ਉਹ ਮੇਰਾ ਫਰਜ਼ ਹੈ। ਪਰ ਗੁਰੂ ਇੱਕ ਕੰਮ ਉਸ ਨੂੰ ਆਖਦਾ ਹੈ ਕਿ ਤੂੰ ਗੁਰਮੰਤਰ ਦਾ ਜਾਪ ਕਰਨਾ ਹੈ, ਜੋ ਮਰਿਆਦਾ ਤੈਨੂੰ ਦੱਸੀ ਗਈ ਹੈ, ਜੋ ਡਿਸਿਪਲਨ ਤੈਨੂੰ ਦੱਸਿਆ ਗਿਆ ਹੈ, ਕਿਉਂਕਿ ਮਰਿਆਦਾ ਉੱਤੇ ਸਵਾਲ ਕੀਤਾ ਗਿਆ ਸੀ, ਮਰਿਆਦਾ ਗੁਰੂ ਅਤੇ ਸ਼ਿਸ਼ ਦੇ ਦਰਮਿਆਨ ਦੇ ਵਿੱਚ, ਗੁਰੂ ਦੱਸਦਾ। ਸਤਿਗੁਰੂ ਫੁਰਮਾਇਆ ਕਾਰੀ ਇਹ ਕਰਿਓ, ਸਤਿਗੁਰੂ ਫਿਰ ਫੁਰਮਾਉਂਦਾ ਹੈ ਵੀ ਆਹ ਕਾਰ ਤੈਂ ਕਰਨੀ ਹੈ, ਆਹ ਕਾਰ ਤੈਂ ਕਰਨੀ ਹੈ, ਆ ਕਰਨੀ ਤੈਂ ਕਰਨੀ ਹੈ। ਉਹ ਕਰਨੀ ਦੇ ਵਿੱਚ ਜਦੋਂ ਅਸੀਂ ਗੁਰੂ ਧਾਰਨ ਕਰਦੇ ਹਾਂ, ਅਲੱਗ ਅਲੱਗ ਧਰਮਾਂ ਦਾ, ਅਲੱਗ ਅਲੱਗ ਗੁਰੂਆਂ ਦਾ ਆਪੋ ਆਪਣਾ ਢੰਗ ਹੈ ਆਪਣੇ ਸ਼ਿਸ਼ ਨੂੰ ਸਵੀਕਾਰ ਕਰਨ ਦਾ। ਸਿੱਖ ਮਾਰਗ ਦੇ ਵਿੱਚ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਘਰ ਦੇ ਵਿੱਚ, ਕਿਉਂਕਿ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਹੀ ਜੋਤ, ਗੁਰੂ ਨਾਨਕ ਦੇਵ ਜੀ ਦੀ ਜੋਤ, ਗੁਰੂ ਅੰਗਦ ਦੇਵ ਜੀ ਮਹਾਰਾਜ, ਗੁਰੂ ਅਮਰਦਾਸ ਜੀ ਮਹਾਰਾਜ ਅਤੇ ਇਸੇ ਤਰ੍ਹਾਂ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਰੂਪ ਦੇ ਵਿੱਚ ਉਹ ਜੋਤ ਜੋ ਹੈ, ਉਹ ਜੋਤ ਉਹੀ ਰਹੀ, ਸਰੀਰ ਬਦਲਦੇ ਰਹੇ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਵਿੱਚ ਉਸ ਜਾਮੇ ਦੇ ਵਿੱਚ ਗੁਰੂ ਨਾਨਕ ਨੇ ਆਪਣੀ ਇਹ ਮਰਿਆਦਾ ਕਾਇਮ ਕਰ ਦਿੱਤੀ ਕਿ ਜੋ ਸਾਡਾ ਸ਼ਿਸ਼ ਬਣਨਾ ਚਾਹੇਗਾ, ਸਾਤੋਂ ਗੁਰਮੰਤਰ ਲੈਣਾ ਚਾਹੇਗਾ, ਸਾਡੀ ਸਿੱਖੀ ਧਾਰਨ ਕਰਨੀ ਜੋ ਚਾਹੇਗਾ, ਉਸ ਦੇ ਵਾਸਤੇ ਆਹ ਸ਼ਰਤਾਂ ਹਨ। ਅੰਮ੍ਰਿਤ ਪਾਨ ਕੀਤੇ ਤੋਂ ਬਿਨਾਂ ਉਹ ਗੁਰੂ ਕਾ ਸਿੱਖ ਨਹੀਂ ਬਣ ਸਕਦਾ, ਉਸਨੂੰ ਅੰਮ੍ਰਿਤ ਛਕਣਾ ਪਏਗਾ। ਔਰ ਜੇ ਕੋਈ ਆਖੇ ਕਿ ਮੈਂ ਇਹ ਨਹੀਂ ਕਰਨਾ ਚਾਹੁੰਦਾ, ਇਸ ਦੀ ਕੀ ਲੋੜ ਹੈ, ਇਸ ਦਾ ਮਤਲਬ ਉਹ ਨਾ ਆਪਣੀ ਹੋਮੇ ਤੇ ਨਾ ਆਪਣਾ ਮਨ ਗੁਰੂ ਨੂੰ ਦੇਣ ਨੂੰ ਤਿਆਰ ਹੈ, ਕਿਉਂਕਿ ਉਹ ਪਹਿਲੇ ਦਿਨ ਤੋਂ ਹੀ ਉਹ ਸਵਾਲ ਸ਼ੁਰੂ ਕਰ ਲੈਂਦਾ ਹੈ। ਜਿਸਨੇ ਸਵਾਲ ਕਰਤਾ, ਗੁਰੂ ਮਹਾਰਾਜ ਉਸਨੂੰ ਸਵੀਕਾਰ ਨਹੀਂ ਕਰਦੇ, ਕਿਉਂਕਿ ਉਹਨਾਂ ਨੇ ਇਸੇ ਹੀ ਚੀਜ਼ ਨੂੰ ਤੋੜਨਾ ਹੈ, ਇਸ ਝੂਠੀ ਹਸਤੀ ਦੀ ਮਨ ਮਰਜ਼ੀ ਨੂੰ, ਇਸ ਝੂਠੀ ਹਸਤੀ ਦੇ ਗਿਆਨ ਨੂੰ ਹੀ ਉਹਨਾਂ ਨੇ ਤੋੜਨਾ ਹੈ। ਉਹਨਾਂ ਨੂੰ ਫੁੱਲ ਅਥਾਰਟੀ ਹੈ ਕਿ ਸਾਡੇ ਤਨ ਨਾਲ ਜੋ ਮਰਜ਼ੀ ਕਰ ਦੇਣ, ਜਿਸ ਤਰ੍ਹਾਂ ਦਾ ਮਰਜ਼ੀ ਬਣਾ ਦੇਣ, ਅਤੇ ਸਾਡੇ ਮਨ ਦੇ ਟੋਟਲੀ ਅਗੇਂਸਟ ਚਲੇ ਜਾਣ। ਸਾਡੀ ਜੋ ਬਿਲੀਫ ਸਿਸਟਮ ਹੈ, ਗਿਆਨ ਹੈ, ਜੋ ਅਸੀਂ ਠੀਕ ਸਮਝਦੇ ਹਾਂ, ਉਸ ਦੇ ਟੋਟਲੀ ਉਹ ਆਪੋਜ਼ਿਟ ਜਾ ਸਕਦੇ,
ਉਸ ਦੀ ਉੱਥੇ ਕੋਈ ਬੁਕਤ ਹੀ ਨਹੀਂ ਰਹਿ ਜਾਂਦੀ। ਜੇ ਕੋਈ ਸਿੱਖ ਆਖੇ ਮਹਾਰਾਜ ਇਸ ਚੀਜ਼ ਦੀ ਕੀ ਲੋੜ ਹੈ, ਇਹਦਾ ਮਤਲਬ ਕਿ ਉਹ ਆਪਣਾ ਗਿਆਨ ਉੱਥੇ ਫਿਰ ਦਿਖਾਲ ਰਿਹਾ ਹੈ, ਪਰ ਉਸਦੇ ਗਿਆਨ ਦੀ ਤਾਂ ਉੱਥੇ ਕੋਈ ਬੁਕਤ ਹੀ ਨਹੀਂ। ਉੱਥੇ ਤਾਂ ਪਹਿਲਾਂ ਹੀ ਇਹ ਤਖਤੀ ਲੱਗੀ ਹੈ, ਜੀਵਤ ਮਰੇ ਮਰੇ ਫੁਨ ਜੀਵੇ ਤਾਂ ਮੁਖੰਤਰ ਪਾਏ, ਨਾਨਕ ਸਤਿਗੁਰ ਤਦ ਹੀ ਪਾਏ ਜਾਂ ਵਿੱਚੋਂ ਆਪ ਗਵਾਏ, ਆਪਣਾ ਆਪ ਗਵਾ ਦੇਵੇ। ਅਤੇ ਕਿਸੇ ਵੀ ਧਰਮ ਦੇ ਵਿੱਚ

ਹੈ ਕਿ ਉਹ ਗੁਰੂ ਦੇ ਵਚਨ ਨੂੰ ਉਸ ਦੀ ਅਥਾਰਟੀ ਨੂੰ ਚੈਲੇਂਜ ਨਹੀਂ ਕਰ ਸਕਦਾ, ਕ੍ਰੋਸ ਨਹੀਂ ਕਰ ਸਕਦਾ। ਉਹ ਸਾਡੇ ਧਰਮ ਦੇ ਵਿੱਚ ਗੁਰੂ ਵਾਲੇ ਅਸੀਂ ਉਸ ਦਿਨ ਬਣਦੇ ਹਾਂ, ਗੁਰਮੰਤਰ ਸਾਨੂੰ ਉਸ ਦਿਨ ਮਿਲਦਾ ਹੈ ਜਿਸ ਦਿਨ ਅਸੀਂ ਉਹ ਜੋ ਸੈਰੇਮਨੀ ਹੈ ਪੰਜ ਪਿਆਰਿਆਂ ਤੋਂ ਅੰਮ੍ਰਿਤ ਛੱਕ ਕੇ ਤੇ ਪੰਜ ਪਿਆਰਿਆਂ ਤੋਂ ਗੁਰੂ ਮੰਤਰ ਦੀ ਦਾਤ ਵਾਹਿਗੁਰੂ ਸ਼ਬਦ ਜੋ ਹੈ ਉਹ ਫਾਰਮਲੀ ਉਹਨਾਂ ਤੋਂ ਸੁਣਦੇ ਹਾਂ ਕਿ ਅੱਜ ਤੋਂ ਤੁਹਾਡਾ ਮੰਤਰ ਜੋ ਹੈ ਉਹ ਵਾਹਿਗੁਰੂ ਸ਼ਬਦ ਹੈ। ਉਹ ਸੁਣਨ ਤੋਂ ਬਾਅਦ ਸਾਡੀ ਆਤਮਾ ਦੇ ਉੱਤੇ ਮੋਹਰ ਲੱਗ ਗਈ, ਸਾਨੂੰ ਅਧਿਕਾਰ ਮਿਲ ਗਿਆ ਉਸ ਸ਼ਬਦ ਦੇ ਜਾਪ ਕਰਨ ਦਾ। ਫਿਰ ਉਸ ਸਿੱਖ ਨੇ ਆਪਣੀ ਜ਼ਿੰਦਗੀ ਦੇ ਵਿੱਚ ਜੋ ਡਿਸਿਪਲਨ ਉਸਨੂੰ ਦੱਸਿਆ ਗਿਆ ਹੈ ਉਸ ਡਿਸਿਪਲਨ ਨੂੰ ਉਸਨੇ ਕਮਾਉਣਾ ਹੈ, ਉਸ ਡਿਸਿਪਲਨ ਦੇ ਵਿੱਚ ਉਸਨੇ ਰਹਿਣਾ ਹੈ ਅਤੇ ਨਾਲ ਦੀ ਨਾਲ ਗੁਰਬਾਣੀ ਦੇ ਵਿੱਚੋਂ ਜੋ ਉਸਨੂੰ ਉਪਦੇਸ਼ ਮਿਲੀ ਜਾਂਦਾ ਹੈ ਉਸਨੂੰ ਉਹ ਕਮਾਈ ਜਾਣਾ ਹੈ। ਆਹਿਸਤਾ ਆਹਿਸਤਾ ਉਸਦੀ ਅਵਸਥਾ ਜੋ ਹੈ ਉਹ ਉੱਚੀ ਉੱਠਦੀ ਜਾਏਗੀ, ਉੱਚੀ ਉੱਠਦੀ ਜਾਏਗੀ ਤੇ ਬਾਕੀ ਦੀਆਂ ਆਤਮਕ ਅਵਸਥਾ ਜਿਉਂ ਜਿਉਂ ਉਹ ਗੁਰਬਾਣੀ ਦੀ ਸਮਝ ਵਿਚਾਰ ਨਾਲ ਉੱਚਾ ਉੱਠੇਗਾ ਤਿਉਂ ਤਿਉਂ ਉਸਨੂੰ ਆਤਮਕ ਅਵਸਥਾਵਾਂ ਪ੍ਰਾਪਤ ਹੁੰਦੀਆਂ ਜਾਣਗੀਆਂ, ਗੁਰਬਾਣੀ ਦੇ ਸ਼ਬਦਾਂ ਦੇ ਵਿੱਚੋਂ ਉਸਨੂੰ ਰਹਿਨੁਮਾਈ ਮਿਲੇਗੀ, ਗਾਈਡੈਂਸ ਮਿਲੇਗੀ ਕਿ ਤੂੰ ਕੀ ਕੁਛ ਕਰਨਾ ਹੈ ਹੋਰ। ਅਤੇ ਮੁੱਖ ਕਰਕੇ ਜੋ ਉਸਨੂੰ ਗੁਰਮੰਤਰ ਮਿਲਿਆ ਹੈ ਪੰਜ ਪਿਆਰਿਆਂ ਤੋਂ ਉਸ ਗੁਰਮੰਤਰ ਦਾ ਜਾਪ ਕਰਨਾ ਹੈ, ਉਹ ਹੈ ਸ਼ਬਦ ਵਾਹਿਗੁਰੂ। ਪਰ ਇਸ ਦੀ ਅਥਾਰਟੀ ਮੇਰੇ ਕਹਿਣ ਦੇ ਨਾਲ ਨਹੀਂ ਆ ਸਕਦੀ, ਇਸ ਦੀ ਅਥਾਰਟੀ ਜੋ ਹੈ ਉਹ ਸਿਰਫ ਗੁਰੂ ਨੂੰ ਹੈ ਮੰਤਰ ਦੇਣ ਦੀ, ਉਹ ਗੁਰੂ ਤੋਂ ਹੀ ਲੈਣਾ ਪੈਂਦਾ ਹੈ ਤਾਂ ਜਾ ਕੇ ਉਹ ਸਫਲਾ ਹੁੰਦਾ ਹੈ, ਉਸਦੀ ਕਮਾਈ ਕੀਤੀ ਹੋਈ ਸਫਲੀ ਹੁੰਦੀ ਹੈ। ਤੋ ਉਹ ਹੈ ਜੋ ਸ਼ਬਦ ਸਾਨੂੰ ਪ੍ਰਾਪਤ ਹੁੰਦਾ ਹੈ, ਫਿਰ ਸਿੱਖ ਦਾ ਫਰਜ਼ ਹੈ ਆਪਣੀ ਜ਼ਿੰਦਗੀ ਦੇ ਵਿੱਚ ਉਸ ਸ਼ਬਦ ਨੂੰ ਵਾਹਿਗੁਰੂ ਸ਼ਬਦ ਨੂੰ ਰੋਜ਼ਾਨਾ ਜੋ ਆਰੰਭ ਹੀ ਕਰ ਰਿਹਾ ਹੈ ਉਹ ਰੋਜ਼ਾਨਾ ਤਕਰੀਬਨ ਘੰਟਾ ਸਵਾ ਘੰਟਾ ਬੋਲ ਕੇ ਉਸਦਾ ਜਾਪ ਕਰੇ। 4-6 ਮਹੀਨੇ ਟਾਈਮ ਨੀਅਤ ਕਰ ਲਏ, ਜਗ੍ਹਾ ਨੀਅਤ ਕਰ ਲਏ ਔਰ ਉਸਨੂੰ ਖੁੰਝਣ ਨਾ ਦੇਵੇ, ਕਦੇ ਵੀ ਖੁੰਝਣ ਨਾ ਦੇਵੇ। ਉਸ ਟਾਈਮ ਤੇ ਬੋਲ ਕੇ ਪਹਿਲਾਂ ਉਹ ਉਸ ਵਾਹਿਗੁਰੂ ਸ਼ਬਦ ਦਾ ਅਭਿਆਸ ਕਰੇ ਜਿਤਨੀ ਦੇਰ ਹੋ ਸਕਦਾ ਹੈ, ਘੰਟਾ ਤੇ ਜ਼ਰੂਰੀ ਕਰਨਾ ਚਾਹੀਦਾ ਹੈ ਔਰ ਆਹਿਸਤਾ ਆਹਿਸਤਾ ਫਿਰ ਉਹ ਟਾਈਮ ਨੂੰ ਵਧਾਉਣਾ ਚਾਹੀਦਾ ਹੈ ਤੇ 4-6 ਮਹੀਨੇ ਉਸਦਾ ਬੋਲ ਕੇ ਅਭਿਆਸ ਕਰਨਾ ਚਾਹੀਦਾ ਹੈ। ਉਸ ਤੋਂ ਬਾਅਦ ਆਹਿਸਤਾ ਆਹਿਸਤਾ ਜਦੋਂ ਉਹ ਸ਼ਬਦ ਸਾਡੇ ਅੰਦਰ ਰਚ ਜਾਂਦਾ ਹੈ ਤਾਂ ਫਿਰ ਸਾਡੀ ਸੁਰਤ ਵਿੱਚ ਉਹ ਬੈਠ ਜਾਂਦਾ ਹੈ, ਫਿਰ ਅਸੀਂ ਸਾਇਲੈਂਟਲੀ ਅੰਦਰ ਆਪਣੇ ਅੰਦਰ ਉਸਦਾ ਅਭਿਆਸ ਕਰਦੇ ਰਹਿੰਦੇ ਹਾਂ। ਤੋ ਇਸ ਤਰ੍ਹਾਂ ਲਗਾਤਾਰ ਜੋ ਅਭਿਆਸ ਨਿਤਨੇਮ ਨਾਲ ਕਰਦਾ ਹੈ ਵਾਹਿਗੁਰੂ ਸ਼ਬਦ ਦਾ, ਸਾਰੀ ਜ਼ਿੰਦਗੀ ਉਸਨੂੰ ਉਹ ਭੁਜਾਉਂਦਾ ਨਹੀਂ ਹੈ, ਗੁਰਮੰਤਰ ਦਾ ਅਭਿਆਸ ਕਰਦਾ ਹੈ ਕਿਉਂਕਿ ਗੁਰੂ ਆਪਣੇ ਵੱਲੋਂ ਉਸਨੂੰ ਇੱਕ ਸ਼ਬਦ ਦਿੰਦਾ ਹੈ। ਬਸ ਸ਼ਿਸ਼ ਨੂੰ ਸ਼ਬਦ ਦੇਣ ਦੇ ਵਿੱਚ ਹੀ ਗੁਰੂ ਕਹਿ ਦਿੰਦਾ ਹੈ ਕਿ ਤੂੰ ਇਸ ਦਾ ਅਭਿਆਸ ਕਰਨਾ, ਤੇਰਾ ਕੰਮ ਸਿਰਫ ਇਤਨਾ, ਬਾਕੀ ਸਾਰਾ ਹੀ ਕੰਮ ਮੇਰਾ ਹੈ, ਉਸਦੀ ਜ਼ਿੰਮੇਵਾਰੀ ਲੈ ਲਈ ਔਰ ਉਸ ਜ਼ਿੰਮੇਵਾਰੀ ਨੂੰ ਗੁਰੂ ਮਹਾਰਾਜ ਪੂਰੀ ਨਿਭਾਉਂਦੇ ਹਨ। ਅਗਰ ਸਿੱਖ ਉਸਨੂੰ ਪੂਰੀ ਤਰ੍ਹਾਂ ਪਿਆਰ ਦੇ ਨਾਲ ਸ਼ਰਧਾ ਦੇ ਨਾਲ ਕਿ ਮੇਰੇ ਗੁਰੂ ਨੇ ਆਹ ਵਚਨ ਕੀਤਾ ਹੈ ਉਹ ਕੁਛ ਵੀ ਕਰ ਸਕਦੇ ਹਨ, ਉਹਨਾਂ ਦਾ ਵਚਨ ਬਸ ਪਾਲਣਾ ਹੈ, ਵਚਨ ਪਾਲਣ ਦੇ ਵਿੱਚ ਉਹਨਾਂ ਦੀ ਪ੍ਰਸੰਨਤਾ ਹੈ, ਵਚਨ ਪਾਲਣ ਦੇ ਵਿੱਚ ਉਹਨਾਂ ਦੀ ਖੁਸ਼ੀ ਹੈ, ਉਹਨਾਂ ਦੇ ਦਿੱਤੇ ਹੋਏ ਗੁਰਮੰਤਰ ਨੂੰ ਜੋ ਕਮਾਉਂਦਾ ਹੈ ਉਹ ਇਨਸਾਨ ਜੋ ਹੈ ਗੁਰਮੰਤਰ ਦੀ ਕਮਾਈ ਦੇ ਨਾਲ ਉਸ ਦੇ ਅੰਦਰ ਮਨ ਚ ਟਿਕਾ ਆਉਂਦਾ ਹੈ, ਮਨ ਚ ਆਹਿਸਤਾ ਆਹਿਸਤਾ ਗੁਰਮੰਤਰ ਹੀ ਵਸ ਜਾਂਦਾ ਹੈ, ਸੁੱਤਿਆਂ ਪਿਆਂ ਵੀ ਉਸਦੇ ਅੰਦਰ ਉਹ ਵਾਹਿਗੁਰੂ ਸ਼ਬਦ ਚੱਲਦਾ ਰਹਿੰਦਾ ਹੈ, ਉੱਠਦਿਆਂ ਬੈਠਦਿਆਂ ਜਾਗਦਿਆਂ ਹਰ ਵੇਲੇ ਉਸ ਦੇ ਅੰਦਰ ਉਹ ਗੁਰਮੰਤਰ ਵਾਹਿਗੁਰੂ ਸ਼ਬਦ ਜੋ ਹੈ ਉਹ ਵਸਿਆ ਰਹਿੰਦਾ ਹੈ ਅਤੇ ਉਸ ਵਾਹਿਗੁਰੂ ਸ਼ਬਦ ਦੀ ਕਮਾਈ ਦੇ ਨਾਲ ਉਸ ਦੇ ਮਨ ਦੇ ਅੰਦਰ ਉਹ ਇਤਨਾ ਵਸ ਜਾਂਦਾ ਹੈ ਕਿ ਬਾਕੀ ਤਮਾਮ ਮਨ ਦੇ ਖਿਆਲ ਉਸਦੇ ਵੈਸੇ ਹੀ ਜੋ ਸ਼ਾਂਤ ਹੋ ਜਾਂਦੇ ਹਨ। ਤੋ ਅਖੀਰ ਦੇ ਵਿੱਚ ਜਿਸ ਵਾਹਿਗੁਰੂ ਨੂੰ ਉਹ ਯਾਦ ਕਰਦਾ ਹੈ, ਜਿਸ ਨੂੰ ਯਾਦ ਕਰੀਏ ਉਹ ਉਸਦੇ ਸਾਰੇ ਗੁਣ ਸਾਡੇ ਅੰਦਰ ਆ ਜਾਂਦੇ ਹਨ, ਉਸਦਾ ਸਾਰਾ ਸੁਭਾਅ ਸਾਡੇ ਅੰਦਰ ਆ ਜਾਂਦਾ ਹੈ,

ਅਸੀਂ ਉਸ ਦੇ ਵਿੱਚ ਲੀਨ ਹੋ ਜਾਂਦੇ ਹਾਂ, ਉਸ ਦੀ ਕਮਾਈ ਦੇ ਵਿੱਚੋਂ ਹੀ ਸਾਨੂੰ ਜੋ ਹੈ ਉਹ ਬ੍ਰਹਮ ਗਿਆਨ ਦੀ ਦਾਤ ਪ੍ਰਾਪਤ ਹੋਣੀ ਸ਼ੁਰੂ ਹੁੰਦੀ ਹੈ। ਉਸ ਦੀ ਕਮਾਈ ਦੇ ਨਾਲ ਹਉਮੈ ਦਾ ਨਾਸ਼ ਹੁੰਦਾ ਹੈ ਅਤੇ ਸਿੱਖ ਦਾ ਇੱਕ ਬੌਂਡ ਹੁੰਦਾ ਹੈ, ਇੱਕ ਪਿਆਰ ਹੁੰਦਾ ਹੈ ਕਿ ਮੇਰੇ ਗੁਰੂ ਮੰਤਰ ਜੇ ਮੇਰੇ ਗੁਰੂ ਦਾ ਮੰਤਰ ਹੈ ਜਿਸ ਨਾਲ ਉਸ ਦਾ ਗੁਰੂ ਦੇ ਨਾਲ ਬਹੁਤ ਡੂੰਘਾ ਰਿਸ਼ਤਾ ਬਣਿਆ ਰਹਿੰਦਾ ਹੈ। ਸੋ ਅੱਜ ਦਾ ਕੀਰਤਨ ਦਾਸ ਇਸ ਵਿਚਾਰ ਉੱਤੇ ਸਮਾਪਤ ਕਰਨਾ ਚਾਹੁੰਦਾ ਸੀ ਕਿ ਸਾਨੂੰ ਗੁਰੂ ਮਹਾਰਾਜ ਜੀ ਨੇ ਆਪਣੀ ਬਾਣੀ ਚ ਮਾਰਗ ਦੱਸਿਆ ਹੈ, ਉਸ ਮਾਰਗ ਦੇ ਵਿੱਚ ਗੁਰਬਾਣੀ ਤੋਂ ਉਪਦੇਸ਼ ਲੈਣਾ ਹੈ। ਉਸ ਦੇ ਵਿੱਚ ਇਹ ਉਪਦੇਸ਼ ਮਿਲਦੇ ਹਨ ਕਿ ਆਪਣੀ ਮਤ ਨੂੰ ਤਿਆਗੋ, ਆਪਣੇ ਹੱਠ ਨੂੰ ਤਿਆਗੋ, ਆਪਣਾ ਜੋ ਇਧਰੋਂ ਉਧਰੋਂ ਗਿਆਨ ਇਕੱਠਾ ਕੀਤਾ ਹੋਇਆ ਸੁਭਾਅ ਬਣੇ ਪਏ ਹਨ, ਮਨ ਕੀ ਮਤ ਤਿਆਗੋ ਹਰਜਨ, ਇੱਥੋਂ ਅਸੀਂ ਕੀਰਤਨ ਸ਼ੁਰੂ ਕੀਤਾ ਸੀ, ਉਸ ਨੂੰ ਤਿਆਗੋ। ਉਸ ਤੋਂ ਬਾਅਦ ਗੁਰੂ ਉਪਦੇਸ਼ ਇਹ ਹੈ ਕਿ ਡੱਡਾ ਡੇਰਾ ਇਹ ਨਹੀਂ, ਜੈ ਡੇਰਾ ਤੈ ਜਾਨ, ਇਹ ਡੇਰਾ ਨਹੀਂ ਹੈ, ਨਿੱਜ ਘਰ ਇਹ ਨਹੀਂ ਹੈ, ਇਹ ਤੇ ਪਤਾ ਨਹੀਂ ਕਿਹੜੇ ਦਿਨ ਇਸ ਘਰ ਦੇ ਵਿੱਚੋਂ ਅਸਾਂ ਨਿਕਾਲੇ ਜਾਣਾ ਹੈ। ਦੂਸਰਾ ਕੀਰਤਨ ਕੀਤਾ ਸੀ, ਤੀਸਰਾ ਕੀਰਤਨ ਕੀਤਾ ਸੀ ਕਿ ਸਾਡੀ ਜ਼ਿੰਦਗੀ ਦੇ ਵਿੱਚ ਜੋ ਵੀ ਅਸੀਂ ਕਰਮ ਕਰਦੇ ਹਾਂ ਉਨ੍ਹਾਂ ਦਾ ਜਾ ਕੇ ਅੱਗੇ ਹਿਸਾਬ ਕਿਤਾਬ ਹੁੰਦਾ ਹੈ ਔਰ ਉਸ ਦੇ ਹਿਸਾਬ ਕਿਤਾਬ ਦੇ ਅਨੁਸਾਰ ਸਾਡੀ ਗਤੀ ਹੁੰਦੀ ਹੈ। ਜਿਸ ਨੇ ਗੁਰਮੰਤਰ ਦੀ ਕਮਾਈ ਨਹੀਂ ਕੀਤੀ, ਜਿਸ ਨੇ ਸਾਧੂ ਦੇ ਮਾਰਗ ਤੇ ਚੱਲ ਕੇ ਆਪਣਾ ਜੀਵਨ ਨਹੀਂ ਗੁਜ਼ਾਰਿਆ, ਉਹ ਫਿਰ ਅਨੇਕ ਕਿਸਮ ਦੇ ਕਸ਼ਟ ਭੋਗਦੇ ਹਨ, ਅਨੇਕਾਂ ਕਿਸਮ ਦੀਆਂ ਜੂਨਾਂ ਦੇ ਵਿੱਚ ਜਾਂਦੇ ਹਨ। ਸੋ ਉਹ ਸਾਰੇ ਦੇ ਸਾਰੇ ਕੀਰਤਨ ਫਿਰ ਇਨਸਾਨ ਨੇ ਆਪਣੇ ਆਪੇ ਨੂੰ ਪਹਿਚਾਨਣਾ ਹੈ, ਇਹ ਵੀ ਪਵਿੱਤਰ ਗੁਰਬਾਣੀ ਦਾ ਉਪਦੇਸ਼ ਹੈ। ਸੋ ਬਾਣੀ ਨੂੰ ਧਿਆਨ ਨਾਲ ਪੜਾਂਗੇ ਤੇ ਧਿਆਨ ਨਾਲ ਉਸ ਦੇ ਵਿੱਚੋਂ ਸਾਨੂੰ ਜੋ ਗੁਰਬਾਣੀ ਦੇ ਪਹਿਲੂ ਹਨ ਉਹ ਸਮਝ ਆਉਂਦੇ ਜਾਣਗੇ। ਉਨ੍ਹਾਂ ਨੂੰ ਸਮਝਦਿਆਂ ਇਹ ਹੋਏਗਾ ਕਿ ਅਸੀਂ ਆਪਣੇ ਖਿਆਲਾਂ ਨੂੰ ਗੁਰੂ ਮਹਾਰਾਜ ਜੀ ਦੇ ਖਿਆਲਾਂ ਨਾਲ ਰਿਪਲੇਸ ਕਰ ਲਵਾਂਗੇ। ਸਾਡੇ ਅੰਦਰ ਆਪਣੇ ਖਿਆਲ ਨਹੀਂ ਰਹਿ ਜਾਣਗੇ, ਗੁਰੂ ਮਹਾਰਾਜ ਜੀ ਦੇ ਖਿਆਲ ਸਾਡੇ ਖਿਆਲ ਬਣ ਜਾਣਗੇ ਤੇ ਅੰਦਾਜ਼ਾ ਲਗਾਓ ਉਸ ਇਨਸਾਨ ਦੀ ਮਹਿਮਾ ਕਿਤਨੀ ਕੁ ਵੱਡੀ ਹੈ ਜਿਸ ਦੇ ਅੰਦਰ ਆਪਣਾ ਕੋਈ ਖਿਆਲ ਨਾ ਹੋਵੇ, ਸਿਰਫ ਗੁਰੂ ਦੇ ਹੀ ਵਿਚਾਰ ਉਸਦੇ ਵਿਚਾਰ ਬਣ ਜਾਣ ਤੇ ਉਹਦੀ ਵਿਚਾਰਧਾਰਾ ਕਿਤਨੀ ਉੱਚੀ ਹੋਈ, ਕਿਤਨੀ ਪਵਿੱਤਰ ਹੋਈ, ਕਿਤਨਾ ਅੰਦਰੋਂ ਸ਼ੁੱਧ ਹੋ ਗਿਆ, ਕਿਤਨੇ ਅੱਛੇ ਉਸਦੇ ਵਿਚਾਰ ਹੋ ਗਏ। ਅਤੇ ਨਾਲ ਨਾਲ ਉਸਨੇ ਫਿਰ ਵਾਹਿਗੁਰੂ ਸ਼ਬਦ ਦੀ ਜਦੋਂ ਕਮਾਈ ਕੀਤੀ, ਉਸਦੀ ਤਪੱਸਿਆ ਕੀਤੀ, ਉਸਦਾ ਮਨ ਕਾਬੂ ਚ ਆ ਗਿਆ, ਉਸਦਾ ਮਨ ਜਿੱਤਿਆ ਗਿਆ, ਕਿਉਂਕਿ ਵਾਹਿਗੁਰੂ ਸ਼ਬਦ ਨੇ ਤਮਾਮ ਮਨ ਦੇ ਖਿਆਲਾਂ ਨੂੰ ਆਪਣੇ ਵਿੱਚ ਹੀ ਜਜ਼ਬ ਕਰ ਜਾਣਾ ਹੈ। ਕਿਉਂਕਿ ਜਿਸ ਦਾ ਅਭਿਆਸ ਨਿਤਾ ਪ੍ਰਤੀ ਕਰਾਂਗੇ ਉਹੀ ਇੱਕ ਖਿਆਲ ਫਿਰ ਅੰਦਰ ਰਹਿ ਜਾਏਗਾ, ਬਾਕੀ ਤਮਾਮ ਖਿਆਲ ਜੋ ਹਨ ਉਹ ਬੰਦ ਹੋ ਜਾਣਗੇ। ਉਸ ਦੇ ਹੋਣ ਦੇ ਨਾਲ ਜਦੋਂ ਅੰਦਰ ਬਿਲਕੁਲ ਸ਼ਾਂਤ ਹੋ ਗਿਆ, ਟਿਕਾਓ ਦੇ ਵਿੱਚ ਆ ਗਿਆ, ਮਨ ਜਿੱਤਿਆ ਗਿਆ, ਸਾਨੂੰ ਅੰਦਰੋਂ ਹੀ ਆਪਣੇ ਅੰਦਰੋਂ ਸਾਡਾ ਅਸਲ ਆਪਾ ਜੋ ਹੈ ਉਸ ਦੇ ਦੀਦਾਰ ਹੋਣਗੇ, ਸਾਨੂੰ ਬ੍ਰਹਮ ਗਿਆਨ ਦੀ ਪ੍ਰਾਪਤੀ ਹੋਏਗੀ। ਇਹ ਬਰੀਫਲੀ ਇਤਨੇ ਕੁ ਦਿਨਾਂ ਦੇ ਵਿੱਚ ਮੈਂ ਗੁਰੂ ਮਹਾਰਾਜ ਜੀ ਦਾ ਜੋ ਮਾਰਗ ਹੈ ਆਪ ਜੀ ਦੀ ਸੇਵਾ ਚ ਰੱਖਣ ਦੀ ਕੋਸ਼ਿਸ਼ ਕੀਤੀ ਹੈ। ਹਰ ਮਾਰਗ ਸਾਧੂ ਦੱਸਿਆ, ਜਪੀਏ ਗੁਰਮੰਤ, ਆਪਣੇ ਜੀਵਨ ਚ ਗੁਰੂ ਧਾਰਨ ਕਰੋ। ਮਹਾਰਾਜ ਜੀ ਆਪਣੀ ਬਾਣੀ ਦੇ ਵਿੱਚ ਇਹ ਗੱਲ ਆਖਦੇ ਹਨ, ਤਾਂ ਮੈਂ ਉਹ ਵੀ ਸੁਣਾਉਣੀ ਚਾਹੁੰਦਾ ਹਾਂ। ਕਰਮਵੰਤੀ ਸਲਾਹਿਆ ਨਾਨਕ ਕਰ ਗੁਰ ਪੀਰ, ਗੁਰੂ ਪੀਰ ਕਰਕੇ, ਸੁਣਨ ਵਾਲੀ ਗੱਲ ਹੈ, ਗੁਰੂ ਪੀਰ ਕਰਕੇ ਹੀ ਕਹਿੰਦੇ ਕਮਾਈ ਹੋ ਸਕਦੀ ਹੈ, ਵੈਸੇ ਨਹੀਂ ਕਮਾਈ ਹੋ ਸਕਦੀ। ਏਦਾਂ ਨਹੀਂ ਵੀ ਚਾਰ ਕਿਤਾਬਾਂ ਕਿਤਿਓਂ ਪੜ੍ਹ ਲਓ ਤੇ ਕਿਤਿਓਂ ਚਾਰ ਪੰਜ ਸੈਮੀਨਾਰ ਅਟੈਂਡ ਕਰ ਲਓ, ਕਿਤਿਓਂ ਕੁਛ ਇਨਫੋਰਮੇਸ਼ਨ ਇਕੱਠੀ ਕਰੀ ਜਾਓ ਤੇ ਉਹਦੇ ਨਾਲ ਸੋਚੋ ਕਿ ਅਸੀਂ ਆਪਣੇ ਆਪ ਤੇ ਵਰਕ ਕਰਨਾ ਸ਼ੁਰੂ ਕਰ ਦਿੱਤਾ ਹੈ ਤੇ ਇਨਰ ਗਰੋਥ ਸ਼ੁਰੂ ਕਰ ਦਿੱਤੀ ਹੈ। ਇਹ ਅੱਜ ਕੱਲ ਵੈਸਟਰਨ ਸੋਸਾਇਟੀ ਦੇ ਵਿੱਚ ਬੜਾ ਚੱਲ ਰਿਹਾ। ਇਹ ਗੁਰਮਤ ਨਹੀਂ ਹੈ, ਉਹ ਇਨਕੰਪਲੀਟ ਮਾਰਗ ਹਨ, ਉਹ ਕਿਤੇ ਪਹੁੰਚਾਉਂਦੇ ਨਹੀਂ ਹਨ। ਹਾਂ, ਉਹਨਾਂ ਦਾ ਆਪਣਾ ਧੰਦਾ ਜ਼ਰੂਰ ਹੈ। ਗੁਰੂ ਮਹਾਰਾਜ ਜੀ ਆਖਦੇ ਹਨ ਕਰਮਵੰਤੀ ਸਲਾਹਿਆ, ਕਰਮਾਂ ਵਾਲਿਆਂ ਨੇ ਰੱਬ ਨੂੰ ਸਲਾਹਿਆ ਕਿਵੇਂ, ਨਾਨਕ ਕਰ ਗੁਰ ਪੀਰ, ਗੁਰੂ ਪੀਰ ਕਰਕੇ ਫਿਰ ਉਸ ਨੂੰ ਸਲਾਹਿਆ ਹੈ, ਐਵੇਂ ਨਹੀਂ। ਤੇ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਆਪਣੀ ਇੱਕ ਵਚਨ ਚ ਇਸ ਤਰ੍ਹਾਂ ਲਿਖਿਆ ਹੈ, ਜਿਸ ਗੁਰ ਤੇ ਹਰ ਪਾਇਆ ਸੋ ਗੁਰ ਹਮ ਕੀਨੀ, ਕਹਿੰਦੇ ਜਿਸ ਗੁਰੂ ਤੋਂ ਮੈਂ ਹਰੀ ਵਾਹਿਗੁਰੂ ਪਰਮਾਤਮਾ ਪਾਇਆ, ਉਹ ਗੁਰੂ ਮੈਂ ਕੀਤਾ ਸੀ, ਉਸ ਗੁਰੂ ਨੂੰ ਮੈਂ ਆਪਣਾ ਧਾਰਨ ਕੀਤਾ ਸੀ, ਆਪਣਾ ਬਣਾਇਆ ਸੀ। ਸੋ ਗੁਰ ਦੀਖਿਆ ਲੈ ਜਪ ਤਪ ਕਮਾਏ, ਕਹਿੰਦੇ ਗੁਰੂ ਦੀ ਦੀਖਿਆ ਲੈ ਕੇ, ਦੀਕਸ਼ਿਤ ਮੈਨੇ ਹੁੰਦਾ ਇਨੀਸ਼ੀਏਟ ਹੋਣਾ, ਗੁਰੂ ਨੂੰ ਧਾਰਨ ਕਰਨਾ, ਫਾਰਮਲੀ ਉਸ ਮਰਜ਼ਾਦਾ ਨੂੰ ਨਿਭਾ ਕੇ ਫਿਰ ਉਸ ਇਨਸਾਨ ਦੀ ਰੂਹ ਤੇ ਉਸ ਗੁਰੂ ਦੀ ਮੋਹਰ ਲੱਗ ਜਾਂਦੀ ਹੈ।
ਕਹਿੰਦੇ ਗੁਰੂ ਦੀ ਦੀਖਿਆ ਲੈ ਕੇ, ਸਿੱਖਿਆ ਤੇ ਦੀਖਿਆ ਚ ਫਰਕ ਹੈ। ਦੀਖਿਆ ਉਦੋਂ ਹੁੰਦੀ ਹੈ ਜਦੋਂ ਅਸੀਂ ਤਮਾਮ ਗੁਰੂਆਂ ਨੂੰ ਛੋੜ ਕੇ ਇਹ ਤੈਅ ਕਰ ਲੈਂਦੇ ਹਾਂ ਕਿ ਮੇਰਾ ਆਹ ਗੁਰੂ ਹੈ ਬਸ, ਉਸ ਤੋਂ ਬਾਅਦ ਮੈਨੂੰ ਹੋਰ ਕਿਸੇ ਗੁਰੂ ਦੇ ਗਿਆਨ ਦੀ ਜ਼ਰੂਰਤ ਨਹੀਂ ਹੈ। ਉਸ ਨੂੰ ਕਹਿੰਦੇ ਹਨ ਦੀਕਸ਼ਿਤ ਹੋਣਾ। ਮਹਾਰਾਜ ਜੀ ਕਹਿੰਦੇ ਜਿਹੜਾ ਦੀਕਸ਼ਿਤ ਹੋ ਕੇ ਜਪ ਤਪ ਕਮਾਉਂਦਾ ਹੈ ਉਹ ਸਫਲਾ ਹੁੰਦਾ ਹੈ। ਸੋ ਆਪਣੇ ਜੀਵਨ ਚ ਗੁਰੂ ਵੀ ਧਾਰਨ ਕਰੋ, ਅੰਮ੍ਰਿਤ ਛਕ ਕੇ, ਔਰ ਗੁਰੂ ਮੰਤਰ ਨੂੰ ਫਿਰ ਜਪੋ, ਗੁਰਬਾਣੀ ਦੇ ਵਿੱਚੋਂ ਜੀਵਨ ਦੇ ਵਾਸਤੇ ਉਪਦੇਸ਼ ਲੈਂਦੇ ਜਾਓ। ਅਤੇ ਇਸ ਤਰ੍ਹਾਂ ਦਾ ਗਰੁੱਪ ਅਗਰ ਕਮਾਈ ਕਰੇਗਾ ਤੇ ਉਹ ਜਿਹੜਾ ਗੁਰਦੁਆਰਾ ਹੋਏਗਾ ਉਹ ਇੱਕ ਰੂਹਾਨੀ ਮੰਡਲ ਬਣ ਜਾਏਗਾ। ਉਸ ਸ਼ਹਿਰ ਦੇ ਵਿੱਚ ਰੂਹਾਨੀਅਤ ਦਾ ਹੋਰ ਫੈਲਾਵ ਹੋਏਗਾ, ਉੱਥੇ ਦੇ ਲੋਕਾਂ ਉੱਤੇ ਵੀ ਉਸਦਾ ਅਸਰ ਪਏਗਾ, ਉੱਥੇ ਦੇ ਇਨਵਾਇਰਮੈਂਟ ਤੇ ਵੀ ਉਸਦਾ ਅਸਰ ਪਏਗਾ। ਸੋ ਇਸ ਤਰ੍ਹਾਂ ਅਸੀਂ ਆਪਣੀ ਇਸ ਰੂਹਾਨੀਅਤ ਨੂੰ ਆਪਣੇ ਜੀਵਨ ਚ, ਆਪਣੇ ਆਲੇ ਦੁਆਲੇ, ਆਪਣੇ ਬੱਚਿਆਂ ਚ ਲਿਆ ਸਕਦੇ ਹਾਂ। ਪਰ ਮਹਾਰਾਜ ਜੀ ਕਹਿੰਦੇ ਹਨ ਹਰ ਚੀਜ਼ ਕਿਸੇ ਵਿਧੀ ਦੇ ਨਾਲ ਹੁੰਦੀ ਹੈ, ਹਰ ਚੀਜ਼ ਦੀ ਕੋਈ ਮਰਿਆਦਾ ਹੁੰਦੀ ਹੈ। ਗੁਰ ਪੂਜਾ ਵਿਦ ਸਹਿਤ ਕਰਮ, ਗੁਰੂ ਦੀ ਪੂਜਾ ਵੀ ਕਹਿੰਦੇ ਕਿਸੇ ਵਿਧੀ ਦੇ ਨਾਲ ਹੀ ਹੋ ਸਕਦੀ ਹੈ। ਸੋ ਇਹ ਵਿਧੀ ਹੈ ਜੋ ਆਪ ਜੀ ਦੀ ਸੇਵਾ ਚ ਅੱਜ ਅਰਜ਼ ਕੀਤੀ ਹੈ। ਗੁਰੂ ਵਾਲੇ ਬਣੋ, ਗੁਰਬਾਣੀ ਦਾ ਪਾਠ ਨਿਤਨੇਮ ਦੇ ਨਾਲ ਕਰੋ, ਵਿਚਾਰ ਨਾਲ ਕਰੋ, ਸਮਝ ਕੇ ਕਰੋ, ਤਾਂ ਕਿ ਗੁਰਬਾਣੀ ਦੀਆਂ ਵਿਚਾਰਾਂ ਤੋਂ ਪਤਾ ਲੱਗੇ ਸਾਨੂੰ ਕੀ ਕੀ ਕੀ ਕੀ ਕੁਛ ਕਰਨਾ ਹੈ। ਹੁਣ ਜੇ ਅਸੀਂ ਨਾ ਵਿਚਾਰਾਂਗੇ ਤਾਂ ਕਿਵੇਂ ਪਤਾ ਲੱਗੇਗਾ ਕਿ ਅਸੀਂ ਆਪਣੇ ਆਪ ਨੂੰ ਪਹਿਚਾਨਣਾ ਹੈ। ਇੱਕ ਪਾਠੀ ਪਾਠ ਕਰੀ ਜਾ ਰਿਹਾ, ਬਾਕੀ ਸਾਰੇ ਲੋਕ ਆਪਣੇ ਘਰਾਂ ਚ ਸੁੱਤੇ ਪਏ ਨੇ, ਉਹਨਾਂ ਨੂੰ ਕਿਵੇਂ ਪਤਾ ਲੱਗ ਜਾਏਗਾ ਕਿ ਅਸੀਂ ਆਪਣਾ ਮੂਲ ਪਛਾਣਨਾ ਹੈ? ਉਹ ਤੇ ਅਸੀਂ ਸੁਣਾਂਗੇ, ਸਮਝਾਂਗੇ, ਵਿਚਾਰਾਂਗੇ ਤਾਂ ਹੀ ਪਤਾ ਚੱਲੇਗਾ ਨਾ ਕਿ ਕੀ ਕਰਨਾ ਹੈ। ਸੋ ਆਪਣੇ ਐਟੀਟਿਊਡਸ, ਆਪਣੇ ਟ੍ਰੈਂਡਸ, ਟੈਕਨੀਕ ਸਾਨੂੰ ਐਗਜ਼ਾਮਿਨ ਕਰਨ ਦੀ ਲੋੜ ਹੈ ਕਿ ਉਹਨਾਂ ਦੇ ਨਾਲ ਸਾਡੀ ਗਰੋਥ ਹੋ ਰਹੀ ਹੈ ਜਾਂ ਸਿਰਫ ਰਿਚੁਅਲੀ ਨਿਭਾ ਹੁੰਦਾ ਹੈ। ਸੋ ਬਾਣੀ ਨੂੰ ਵਿਚਾਰ ਨਾਲ ਪੜੋ, ਆਪਸ ਵਿੱਚ ਬੈਠ ਕੇ ਇਕੱਠੇ ਹੋ ਕੇ ਨਾਮ ਜਪੋ। ਜਿਸ ਤਰ੍ਹਾਂ ਦਾਸ ਨੇ ਪਹਿਲਾਂ ਅਰਜ਼ ਕੀਤੀ ਹੈ, ਪਹਿਲਾਂ 4-6 ਮਹੀਨੇ ਟਾਈਮ ਬੰਨ ਕੇ, ਨੀਅਤ ਹੋ ਕੇ, ਨੀਅਤ ਕਰਕੇ ਗੁਰੂ ਸ਼ਬਦ ਦਾ ਬੋਲ ਕੇ ਅਭਿਆਸ ਕਰੋ ਅਤੇ ਧਿਆਨ ਉਸ ਦੇ ਵਿੱਚ ਰੱਖੋ ਕਿ ਜਿਤਨੀ ਦਫਾ ਤੁਸੀਂ ਵਾਹਿਗੁਰੂ ਬੋਲਿਆ ਤੁਹਾਡੇ ਧਿਆਨ ਨੂੰ ਪਤਾ ਹੋਵੇ ਕਿ ਤੁਸੀਂ ਵਾਹਿਗੁਰੂ ਬੋਲਿਆ। ਐਸਾ ਨਾ ਕਿ ਬੋਲੀ ਜਾਓ ਤੁਹਾਡਾ ਧਿਆਨ ਕਿਤੇ ਹੋਰ ਹੋਵੇ। ਹਰ ਦਫਾ ਜਦੋਂ ਵਾਹਿਗੁਰੂ ਸ਼ਬਦ ਕਹਿਣਾ ਹੈ ਉਸ ਦਾ ਸੁਰਤ ਨੂੰ ਕਾਇਮ ਕਰਕੇ ਕਹਿਣਾ ਹੈ, ਔਰ ਜਿਤਨਾ ਇਸ ਦਾ ਅਭਿਆਸ ਕਰੋਗੇ ਉਤਨੀ ਹੀ ਸੁਰਤੀ ਟਿਕਦੀ ਜਾਏਗੀ, ਉਤਨੀ ਉਸ ਦਾ ਆਨੰਦ ਵੱਧਦਾ ਜਾਏਗਾ। ਸੁਰਤੀ ਦੇ ਟਿਕਾ ਦੇ ਵਿੱਚ ਹੀ ਸਾਰਾ ਆਨੰਦ ਹੈ। ਜਿਸ ਦੀ ਸੁਰਤੀ ਟਿਕਾ ਚ ਆ ਗਈ ਉਸਨੂੰ ਆਪੇ ਆਨੰਦ ਆ ਗਿਆ, ਉਸ ਦੇ ਅੰਦਰ ਫਿਰ ਬ੍ਰਹਮ ਗਿਆਨ ਪੈਦਾ ਹੁੰਦਾ ਹੈ, ਅਕਾਲ ਪੁਰਖ ਦੀ ਪ੍ਰਾਪਤੀ ਹੁੰਦੀ ਹੈ। ਜੋ ਗੁਰੂ ਦੇ ਦੱਸੇ ਹੋਏ ਰਸਤੇ ਤੇ ਇਸ ਤਰ੍ਹਾਂ ਚੱਲਦਾ ਹੈ, ਗੁਰੂ ਮਹਾਰਾਜ ਉਸ ਉੱਤੇ ਕਿਰਪਾ ਕਰਕੇ, ਬਖਸ਼ਿਸ਼ ਕਰਕੇ ਉਸਨੂੰ ਸਾਰੀਆਂ ਹੀ ਦਾਤਾਂ ਜੋ ਉਹ ਬਖਸ਼ ਦਿੰਦੇ ਹਨ। ਆਓ ਪਿਆਰ ਨਾਲ ਇਸ ਪੰਕਤੀ ਨਿਭਾਓ, ਆਪ ਜੀ ਦੇ ਇਤਨੇ ਦਿਨ ਕੀਰਤਨ ਦੁਆਰਾ ਦਰਸ਼ਨ ਕੀਤੇ ਹਨ, ਦਾਸ ਤੋਂ ਕੋਈ ਕਿਸੇ ਕਿਸਮ ਦੀ ਅਵਗਿਆ ਹੋਈ ਹੋਵੇ, ਕੋਈ ਗੁਰਬਾਣੀ ਦੀ ਵਿਚਾਰ ਆਪਣੇ ਵੱਲੋਂ ਤੇ ਮੈਂ ਕੁਛ ਨਹੀਂ ਆਖਿਆ, ਗੁਰਬਾਣੀ ਦੀ ਵਿਚਾਰ ਕਰਦਿਆਂ ਕੋਈ ਮੇਰੇ ਤੋਂ ਭੁੱਲ ਚੁੱਕ ਹੋਈ ਹੋਵੇ, ਤਾਂ ਮੈਂ ਸੱਚੇ ਪਾਤਸ਼ਾਹ ਤੋਂ, ਗੁਰੂ ਬਾਬਾ ਜੀ ਤੋਂ ਉਸਦੀ ਖਿਮਾ ਦੀ ਯਾਚਨਾ ਕਰਦਾ ਹਾਂ। ਤੋ ਆਪ ਜੀ ਨੇ ਬਹੁਤ ਕਿਰਪਾ ਕੀਤੀ ਹੈ, ਦਰਸ਼ਨ ਕਰਨ ਦਾ ਮੈਨੂੰ ਸੁਭਾਗ ਬਖਸ਼ਿਆ ਹੈ, ਔਰ ਇੱਥੋਂ ਦੀਆਂ ਸੰਗਤਾਂ ਦੇ ਨਾਲ ਗੁਰੂ ਬਾਬਾ ਜੀ ਦੀ ਬਾਣੀ ਦਾ ਕੀਰਤਨ, ਵਿਚਾਰਾਂ ਸਾਂਝੀਆਂ ਕਰਨ ਦਾ ਜੋ ਮੌਕਾ ਬਖਸ਼ਿਆ ਹੈ। ਮੈਨੂੰ ਉਮੀਦ ਹੈ ਆਪ ਇਸ ਨੂੰ ਸੁਣ ਕੇ ਇਸ ਮਾਰਗ ਤੇ ਚੱਲੋਗੇ ਵੀ ਜ਼ਰੂਰ, ਕਿਉਂਕਿ ਮਹਾਰਾਜ ਨੇ ਆਖਿਆ ਮਾਰਗ ਚੱਲੇ ਤਿੰਨੀ ਸੁੱਖ ਪਾਇਆ। ਨਿਰਾ ਮਾਰਗ ਦੇ ਮਤਲਬ ਸੁਣ ਕੇ ਹੀ ਸੁੱਖ ਨਹੀਂ ਮਿਲ ਜਾਂਦਾ ਹੁੰਦਾ, ਮਾਰਗ ਤੇ ਚੱਲਣ ਨਾਲ ਹੀ ਕਿਤੇ ਪਹੁੰਚਿਆ ਜਾਂਦਾ ਹੁੰਦਾ। ਤੋ ਗਾਓ, ਉਪਰੰਤ ਕੀਰਤਨ ਦੀ ਸਮਾਪਤੀ ਹੈ।

ਨਾਨਕ ਵਿਚਾਰਾ ਕਿਧਰੇ ਵੀ ਸਾਧ ਸੰਗਤ ਹਾਂ ਨੂੰ ਜਨਮ ਨਹੀਂ, ਇਹ ਬੜੀ ਵੱਡੀ ਗੱਲ ਹੈ। ਔਰ ਸਾਡੇ ਲਈ ਸੜਕਾਂ ਨੇ ਕਿ ਤੇਰਾ ਪਿਓ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਇੱਥੇ ਹਾਂ ਨਹੀਂ। ਮਹਾਰਾਜ ਕਹਿੰਦੇ ਸਿੱਖਾ ਤੇਰੀ ਜ਼ਿੰਦਗੀ ਚ ਵੀ ਹਾਂ ਨਾ ਆ ਜਾਵੇ, ਹਾਂ ਨਾ ਆ। ਸਾਡੇ ਲਈ ਕਹਿੰਦਾ ਚਾਨਣੇ ਗਿਆਨ, ਜੋ ਮੈਂ ਆ ਉਹਦੇ ਮਗਰ ਮਗਰ ਆਈ। ਹੋਵੇ ਗੁਰੂ ਨਾਨਕ ਦੁਨੀਆਂ ਦਾ ਮਾਲਕ ਤੇ ਆਪਣੇ ਨਾਂ ਨਾਲ ਲਾਵੇ ਨਾਨਕ ਸਦ ਸਦ ਕਹਿੰਦੇ ਕੁੱਤੇ, ਆਪਣੇ ਨਾਂ ਨਾਲ ਲਾਵੇ ਨਾਨਕ ਨੀ ਨਾਨਕ ਵਿਚਾਰਾ ਹਾਂ ਨੀ। ਔਰ ਇਹ ਸਟੇਜ ਤੋਂ ਇੱਕ ਗੱਲ ਧਿਆਨ ਨਾਲ ਸੁਣ ਲੈਣਾ, ਜਿਹਦੇ ਜ਼ਿੰਦਗੀ ਦੇ ਵਿੱਚ ਹਾਂ ਨਹੀਂ ਗਈ, ਨਿਮਰਤਾ ਨਹੀਂ ਆਈ, ਗਰੀਬੀ ਨਹੀਂ ਆਈ, ਉਹ ਇੰਨੀ ਗੱਲ ਜ਼ਰੂਰ ਸਮਝ ਲੇ ਕਿ ਅਜੇ ਗੁਰੂ ਨਾਨਕ ਦੇ ਘਰ ਚ ਮੇਰਾ ਜਨਮ ਹੀ ਨਹੀਂ ਆਇਆ। ਇਹ ਜ਼ਰੂਰ ਧਿਆਨ ਰੱਖਦਾ ਉਹਦਾ ਜਨਮ ਹੀ ਨਹੀਂ ਆਇਆ, ਕਿਉਂ ਇਹ ਕੱਚੀ ਕਲਾਸ ਸਕੂਲ ਚ ਹੀ ਨਹੀਂ ਪਿਆ ਜਾ, ਇਹ ਗਰੀਬੀ ਨਹੀਂ ਆਈ, ਨਿਮਰਤਾ। ਅਸੀਂ ਪਟਿਆਲੇ ਸਾਂ, ਇੱਕ ਗੁਰਦੁਆਰੇ ਤੋਂ ਪ੍ਰੋਗਰਾਮ ਤੋਂ ਉੱਠੇ, ਇੱਕ ਗੁਰਮੁਖ ਪਿਆਰਾ ਉੱਠਣ ਤੋਂ ਬਾਅਦ ਖਲੋ ਗਿਆ, ਕਹਿਣ ਲੱਗਾ ਜੀ ਮੇਰਾ ਭਰਾ ਆਇਆ ਜਰਮਨ ਤੋਂ, ਇਹਨੇ ਸੇਵਾ ਦੇਣੀ ਭਲਾਈ ਕੇਂਦਰ ਲਈ। ਖਲੋ ਗਏ ਸੱਤ ਬੱਚੇ, ਨੋਟ ਉਹਨੇ ਹੱਥ ਚ ਫੜੇ ਸੀ, ਪੰਜਾਹ ਦੇ ਸੀ, ਕੋਈ ਸੌ ਦੇ ਸੀ। ਹੁਣ ਦਾਸ ਨੂੰ ਅਗਾਂਹ 50 ਬੰਦੇ ਖੜੇ ਨੇ ਫਤਿਹ ਬੁਲਾਉਣ ਲਈ, ਰੁਕੇ ਪਏ ਨੇ, ਉਹਦੇ ਕਰਕੇ ਆਖਿਆ ਵੀ ਇਹਨੇ ਸੇਵਾ ਦੇਣੀ ਰੁਕੇ। ਜਿਵੇਂ ਦੁਕਾਨਦਾਰ ਨੋਟ ਗਿਣਦੇ ਨਾ, ਇੱਕ ਦੋ ਤਿੰਨ ਚਾਰ, ਇੰਜ ਗਿਣਨੇ ਸ਼ੁਰੂ ਕੀਤੇ। ਜਦੋਂ ਸ਼ੁਰੂ ਕੀਤੇ ਤੇ ਮੇਰੇ ਮਨ ਚੋਂ ਆਵਾਜ਼ ਆਈ, ਮੈਂ ਕਿਹਾ ਜੇ ਸਕੂਲ ਚ ਦਾਖਲ ਨਹੀਂ ਹੋਇਆ, ਸੇਵਾ ਦੇ ਰਿਹਾ ਪਰ ਅਜੇ ਦਾਖਲ ਨਹੀਂ ਹੋਇਆ, ਕੋਈ ਇੱਥੇ ਦੁਕਾਨ ਖੋਲੀ, ਇੱਥੇ ਤੇ ਗਰੀਬੀ ਦਾ ਕੰਮ ਹੈ, ਕੁਝ ਦੇਣੀ ਸੇਵਾ, ਚੱਲ ਲਫਾਫੇ ਚ ਪਾਈ ਜਾਂ ਫੜਾਈ। ਦੁਕਾਨਦਾਰਾਂ ਵਾਂਗ ਉਂਝ ਨੋਟ ਨੂੰ ਗਿਣਨਾ, ਪਰ ਇੱਕ ਵਾਰੀ ਨਹੀਂ ਦੋ ਵਾਰੀ ਗਿਣਨਾ। ਹੁਣ ਪਿਓ ਵੱਡਾ ਸਾਡਾ, ਜੋ ਵੱਡਾ ਮਿਲਿਆ ਜਿਹਨੇ ਆਪ ਮਾਇਆ ਨੂੰ ਹੱਥ ਨਹੀਂ ਲਾਇਆ ਤੇ ਰਸਤੇ ਤੇ ਤੁਰਨ ਵਾਲਿਆਂ ਨੂੰ ਕੋਈ ਕਮੀ ਰਹਿਣ ਨਹੀਂ ਦਿੱਤੀ। ਇਹ ਵਾਕਿਆ ਅੱਧੇ ਕੁ ਮਿੰਟ ਦਾ ਜੀ। ਉਹ ਕਹਿਣ ਲੱਗਾ ਮੇਰਾ ਭਰਾ ਹੈ ਜੀ ਜਰਮਨ ਤੋਂ, ਇਹਨੇ ਸੇਵਾ ਦੇਣੀ, ਰੁਕ ਗਏ। ਜਦੋਂ ਉਹਨੇ ਇੰਝ ਸ਼ੁਰੂ ਕੀਤੇ ਨਾ ਨੋਟ ਗਿਣੇ, ਹੁਣ 50 ਬੰਦੇ ਅੱਗੇ ਖੜੇ ਸੀ ਫਤਿਹ ਬੁਲਾਉਣ। ਚਲੋ ਮਨ ਚ ਹੱਸੇ ਵੀ ਇਹ ਅਜੇ ਨਹੀਂ, ਅਜੇ ਕੱਚੀ ਵੀ ਨਹੀਂ ਚੜਿਆ ਹੋਇਆ, ਅਜੇ ਦਾਖਲਾ ਵੀ ਨਹੀਂ ਮਿਲਿਆ ਇਹਨੂੰ, ਸੇਵਾ ਵੀ ਨਹੀਂ ਦੇ ਰਹੀ। ਉਹਨੇ ਦੂਸਰੀ ਵਾਰੀ ਜਦੋਂ ਗਿਣਤੀ ਸ਼ੁਰੂ ਕੀਤੀ ਤੇ ਫਿਰ ਦਾਸ ਨੂੰ ਜੋ ਅੰਦਰੋਂ ਹੁਕਮ ਹੋਇਆ, ਮੈਂ ਇੰਜ ਨੋਟ ਬੰਦ ਕਰਦੇ, ਮੈਂ ਕਿਹਾ ਜਰਮਨ ਆ ਕੇ ਹੀ ਲਵਾਂਗੇ, ਮੈਂ ਕਿਹਾ ਜਰਮਨ ਹੀ ਆ ਕੇ ਲਵਾਂਗੇ, ਰੱਖ ਲੈ ਫਿਰ ਅੱਗੇ ਤੁਰ ਪਏ। ਹੁਣ ਉਹ ਜਾਣੇ ਕਿ ਉਹਦੇ ਮਨ ਤੇ ਕੀ ਬੀਤੀ, ਥੋੜੀ ਮੈਂ ਉਹਦੀ ਲੱਥੀ ਜਾਂ ਨਹੀਂ ਲੱਥੀ, ਜਾਂ ਕੁਝ ਸਮਝ ਸਕਿਆ ਜਾਂ ਨਹੀਂ ਸਮਝ ਸਕਿਆ, ਲੇਕਿਨ ਤੁਸੀਂ ਜ਼ਰੂਰ ਸਮਝਣਾ ਕਿ ਭਾਵ ਹਾਂ ਕੀ ਹੁੰਦੀ ਤੇ ਗਰੀਬੀ ਕੀ ਹੁੰਦੀ। ਬੜੀ ਬਰੀਕ ਪੜ੍ਹਾਈ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤੀਜੀ ਵਿਸ਼ੇਸ਼ਤਾ, ਕਿਧਰੇ ਹਾਂ ਨੂੰ ਨਹੀਂ ਆਣ ਦਿੱਤਾ ਮਹਾਰਾਜ ਜੀ ਸੱਚੇ ਪਾਤਸ਼ਾਹ ਜੀ ਨੇ। ਸਾਡੀ ਜ਼ਿੰਦਗੀ ਚ ਵੀ ਯਤਨ ਕਰਿਓ,
ਇਹ ਬਹੁਤਾ ਜਨਮ ਨਾ ਲਵੇ ਜਿਹਦੇ ਗਰੀਬੀ ਨਹੀਂ ਆਈ, ਨਿਮਰਤਾ ਨਹੀਂ ਆਈ, ਉਹ ਇੰਨਾ ਜ਼ਰੂਰ ਸਮਝ ਲਵੇ ਅਜੇ ਮੇਰਾ ਜਨਮ ਵੀ ਗੁਰੂ ਨਾਨਕ ਦੇ ਘਰ, ਕਿਉਂ ਇਹ ਸੰਤ ਅਤਰ ਸਿੰਘ ਮਸਤੂਆਣੇ ਵਾਲਿਆਂ ਦਾ ਬਚਨ ਹੈ ਕਿ ਗੁਰੂ ਨਾਨਕ ਦੇ ਘਰ ਦੀ ਕੱਚੀ ਕਲਾਸ ਏ, ਹਿਰਦੇ ਗਰੀਬੀ ਆਵੇ ਤੇ ਐਵੇਂ ਕਲਾਸ ਏ ਖੀਰਲੀ ਗੁਰੂ ਨਾਨਕ ਦੇ ਘਰ ਦੀ, ਪਾਣਾ ਮਿੱਠਾ ਕਰਕੇ ਮੰਨਣਾ ਤੇ ਰਜਾ ਚ ਰਹਿਣਾ ਸਭ ਤੋਂ ਔਖਾ ਸਤਨਾ, ਉਹ ਖੀਰਲੀ ਕਲਾਸ ਆ ਪਹਿਲੀ ਹੈ, ਨਾ ਆਈ ਹੋਵੇ ਤੇ ਸਮਝੋ ਨਹੀਂ ਚੜਿਆ। ਅੱਜ ਹੁਣ ਚੌਥੀ ਵਿਸ਼ੇਸ਼ਤਾ ਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਜੀ, ਬਾਬਾ ਜੀ ਸੇਵਾ ਲੈਣ। ਚੌਥੀ ਵਿਸ਼ੇਸ਼ਤਾ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਨਾ ਦੀਪਕ ਰਾਗ ਆਇਆ ਨਾ ਮੇਘ ਰਾਗ ਆਇਆ। ਆਖੋ ਸਤਨਾਮ, ਧਿਆਨ ਦੇਣਾ, ਨਾ ਦੀਪਕ ਰਾਗ ਆਇਆ ਗੁਰੂ ਗ੍ਰੰਥ ਸਾਹਿਬ ਚ ਨਾ ਮੇਘ ਰਾਗ ਆਇਆ। ਹਾਲਾਂਕਿ ਤੁਸੀਂ ਵੀ ਕਿਤਾਬਾਂ ਪੜ੍ਹੀਆਂ ਹੋਣਗੀਆਂ, ਅਕਬਰ ਬਾਦਸ਼ਾਹ ਔਰੰਗਜ਼ੇਬ, ਵਾਹਿਗੁਰੂ ਅਕਬਰ ਬਾਦਸ਼ਾਹ ਧੰਨ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਸਮੇਂ ਉਨ੍ਹਾਂ ਦੇ ਦਰਸ਼ਨ ਕਰਨ ਵੀ ਗਿਆ, ਉਹਦੇ ਦਰਬਾਰ ਵਿਚ ਹੀ ਜਿਹੜਾ ਤਾਨਸੇਨ ਮਸ਼ਹੂਰ ਰਾਗ ਗਾਉਣ ਵਾਲਾ ਦੀਪਕ ਵੀ ਗਾਉਂਦਾ ਸੀ ਤੇ ਮੇਘ ਵੀ ਗਾਉਂਦਾ ਸੀ, ਭਾਵ ਵੀ ਗੁਰੂ ਨਾਨਕ ਦੇ ਸਮੇਂ ਦੇ ਮਸ਼ਹੂਰ ਰਾਗ ਦੋਵੇਂ। ਪਰ ਧੰਨ ਗੁਰੂ ਘਰ ਨੇ ਗੁਰੂ ਗ੍ਰੰਥ ਸਾਹਿਬ ਵਿਚ ਨਾ ਦੀਪਕ ਰਾਗ ਨੂੰ ਜਗ੍ਹਾ ਦਿੱਤੀ ਏ ਨਾ ਮੇਘ ਰਾਗ ਕੀ ਸਿੱਖਿਆ, ਬਾਕੀ ਸਾਰੇ ਰਾਗ ਨੇ ਕਿੰਨੇ ਟੋਡੀ ਵੀ ਏ, ਗੌੜੀ ਵੀ ਏ, ਸਾਰੰਗ ਵੀ ਏ, ਪੈਰੋ ਵੀ, ਪੈਰਵੀ ਵੀ, ਹੀਰ ਪੈਰਵੀ ਵੀ, ਪਰ ਦੀਪਕ ਰਾਗ ਨੀ ਪਾਇਆ ਨਾ ਮੇਘ ਰਾਗ ਪਾਇਆ ਬਾਣੀ, ਨਾ ਦੀਪਕ ਰਾਗ ਜੋ ਚਾਹਰੀ ਨਾ ਮੇਘ। ਇਹ ਵੀ ਸਾਡੇ ਲਈ ਇਸ਼ਾਰਾ ਹੈ, ਦੀਪਕ ਕੀ ਏ ਅੱਗ, ਮੇਘ ਕੀ ਏ ਬਹੁਤ ਤੇਜ ਕੰਮ ਕਰ। ਮਹਾਰਾਜ ਕੀ ਕਹਿ ਗਏ, ਕਹਿੰਦੇ ਸਿੱਖਾਂ ਆ ਵੇਖ ਲੈ, ਰਾਗਾਂ ਵਿੱਚੋਂ ਬੜੇ ਵੱਡੇ ਰਾਗ ਨੇ ਸਮੇਂ ਦੇ, ਪਰ ਮੈਂ ਗੁਰੂ ਗ੍ਰੰਥ ਸਾਹਿਬ ਵਿਚ ਇਹ ਦੋਵੇਂ ਰਾਗ ਨੀ ਪਾਏ। ਕੀ ਤੈਨੂੰ ਦੇ ਚੱਲਿਆ ਕਿ ਤੇਰੀ ਜ਼ਿੰਦਗੀ ਚ ਜਿੰਨੀਆਂ ਮਰਜ਼ੀ ਖੁਸ਼ੀਆਂ ਆ ਜਾਣ, ਪਰ ਇਹੋ ਜਿਹਾ ਮੇਘ ਨਾ ਆ ਜੇ। ਦਾਤ ਪਿਆਰੀ ਵਿਸਰਿਆ, ਤੇ ਜੇ ਕਿਤੇ ਕੋਈ ਭਾਣਾ ਵਰਤ ਜੇ ਤੇ ਬਹੁਤੇ ਰੋਣੇ ਧੋਣੇ ਦੀਪਕ ਨਾਲ, ਧਿਆਨ ਦੇ ਵਿਚਕਾਰਲਾ ਮਾਰ, ਨਾ ਭੰਗੜਾ, ਧਿਆਨ ਦੇ ਨਾ ਅੱਕ ਸੋਗ, ਨਾ ਭੰਗੜਾ ਨਾ ਅੱਕ ਸੋਗ। ਇਹ ਪ੍ਰਿੰਸੀਪਲ ਸਰਬੀਰ ਸਿੰਘ ਨੇ ਲਫ਼ਜ਼ ਲਿਖੇ ਦੇ ਨਾਲ, ਨਾ ਭੰਗੜਾ ਨਾ ਅੱਤ ਸੋਗ, ਵੀ ਖੁਸ਼ੀਆਂ ਆ ਗਈਆਂ ਤੇ ਅੱਤ ਭੰਗੜੇ ਨਹੀਂ, ਮੇਘ ਨਹੀਂ, ਇਹੋ ਜਿਹਾ ਮੇਘ ਨਹੀਂ ਚੱਕਿਆ। ਕਿਸੇ ਵੇਲੇ ਕੋਈ ਵਰਤ ਗਿਆ ਤੇ ਅੱਤ ਸੋਗ ਨਹੀਂ, ਵਿਚਕਾਰਲਾ ਮਾਰ, ਨਾ ਮੈਂ ਦੀਪਕ ਪਾਇਆ ਨਾ ਮੇਘ ਪਾਇਆ। ਗੁਰੂ ਨਾਨਕ ਕਹਿੰਦੇ ਤੇਰੀ ਜ਼ਿੰਦਗੀ ਚ ਵੀ ਕੁਝ ਵਰਤ ਗਿਆ, ਹੁਣ ਤੁਸੀਂ ਪਿੰਡਾਂ ਚ ਚੱਲ ਜਾਓ, ਕਿਸ ਤਰ੍ਹਾਂ ਦੇ ਰੋਣੇ ਧੋਣੇ ਹੁੰਦੇ ਨੇ ਹੋਏ ਹੋਏ। ਇਧਰ ਵੀ ਕਈ ਵਾਰੀ ਕਹਿੰਦੇ ਜੇ ਕੋਈ ਵਰਤ ਗਿਆ ਇਹੋ ਜਿਹਾ ਦੀਪਕ ਤੇਰੀ ਜ਼ਿੰਦਗੀ ਚ ਨਾ ਅੱਤ ਅੱਗ ਆ ਜਾ। ਕੋਈ ਰੱਬ ਨੇ ਮੁੰਦਰ ਮੁੰਡਾ ਦੇ ਦਿੱਤਾ, ਕੋਈ ਵਿਆਹ ਸ਼ਾਦੀ ਹੋ ਗਈ ਤੇ ਇਹੋ ਜਿਹਾ ਮੇਘ ਨਾ ਆ ਜੇ, ਉੱਠੀਆਂ ਪਾਰਟੀਆਂ ਸ਼ੁਰੂ ਹੋ ਜਾਣ, ਨਾ ਭੰਗੜਾ ਨਾ ਅੱਤ ਸੋਗ। ਵੈਸੇ ਵੀ ਇੱਕ ਧਿਆਨ ਰੱਖਣਾ ਸਿੱਖੀ ਚ ਨਾ, ਬੜੀ ਪਿਆਰੀ ਸੜਕ ਹੈ, ਕੋਈ ਸਮਝ ਲੈ ਤੇ ਐ ਸਾਹਮਣੇ ਰੱਬ ਵਿਚਕਾਰਲਾ ਮਾਰਗ ਜੇ, ਕਿ ਮੇਰੇ ਮਹਾਰਾਜ ਜੀ ਨੇ ਵਿਚਕਾਰਲਾ ਮਾਰਗ ਬਖਸ਼ਿਆ ਜੇ। ਹੁਣ ਤੁਸੀਂ ਗੁਰਬਾਣੀ ਦੀ ਪੰਕਤੀ ਪੜੋ, ਚੁੱਪੇ ਚੁੱਪ ਨਾ ਹੋਵੇ ਜੇ ਲਾਇ ਰਹਾਂ ਲਿਵਤਾਰ, ਤੁਸੀਂ ਹੈਰਾਨ ਹੋਵੋਗੇ ਵੀ ਬਾਬਾ ਜੀ ਨੇ ਕੀ ਉਪਦੇਸ਼ ਦਿੱਤਾ, ਵੀ ਜਿੰਨਾ ਮਰਜ਼ੀ ਚੁੱਪ ਰਹਿਣਾ ਸ਼ੁਰੂ ਕਰ ਦੇ ਸ਼ਾਂਤੀ ਨਹੀਂ ਚੁੱਪ ਰਹਿਣ ਨਾਲ। ਹੈਂਜੀ, ਹੁਣ ਤੁਹਾਡੇ ਚੋਂ ਕੋਈ ਇਹਦਾ ਅਰਥ ਲੈ ਲੇ ਵੀ ਗੁਰੂ ਮਹਾਰਾਜ ਕਹਿੰਦੇ ਚੁੱਪ ਰਹਿਣ ਨਾਲ ਸ਼ਾਂਤੀ ਨਹੀਂ, ਇਹਦਾ ਮਤਲਬ ਜਿੰਨਾ ਮਰਜ਼ੀ ਬੋਲੋ। ਦੂਜੇ ਬੰਨੇ ਕੀ ਕਹਿੰਦੇ ਨੇ, ਬਹੁਤਾ ਬੋਲਣ ਛੱਖਣ ਹੋਏ। ਤੁਸੀਂ ਹੈਰਾਨ ਨੀ ਹੋ ਜਾਏਗੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿਣਾ ਕੀ ਚਾਹੁੰਦੇ ਹੋ? ਇੱਕ ਬੰਨੇ ਕਹਿੰਦੇ ਚੁੱਪ ਰਹਿਣ ਨਾਲ ਸ਼ਾਂਤੀ ਨਹੀਂ, ਤੇ ਫਿਰ ਜਿੰਨਾ ਮਰਜ਼ੀ ਬੋਲੀਏ। ਪਰ ਦੂਜੇ ਬੰਨੇ ਕਹਿੰਦੇ ਬਹੁਤਾ ਬੋਲਣ ਛੱਖਣ, ਛੱਖਣ ਕਹਿੰਦੇ ਲੜਾਈ,
جیڑا جنہ زیادہ بولے گا مہاراج کا فیصلہ وہ لڑائیاں زیادہ ہونی. تسی کہو گے نہیں مہاراج چاہتے جی وہ سکھ نو کدھر توڑنا جی مہاراج کہتے ایک وچکلا لا میں ادھر توڑنا. وہ کہڑا راہ ہے لب لوب ہنکار تج ترشنا بہت نائی بول بول بھی بالکل چپ بھی نہ رہ وہ بھی نہیں میرا مار حدوں ود بھی نہ بول وہ بھی نہیں میرا مار تھوڑا بولن گرمت پائے دھیان دے لب لوب ہنکار تج ترشنا بہت نائی یہ تو کی اندازہ لو گے کارلا مار بخشیا گرو مہاراج اور بھی چیزاں لے لو ہوں تے کوئی اے پنگتی پڑھ لے چھوڑے ان کرے پکھانڈ نہ ہو سواگن نہ ہو رہن آنا کھایا ساتھ گوایا بھی مہاراج کہیں جی ان چڑ دے پکھانڈے یہ مطلب جنہ مرضی کھاؤ آپ ستنا مہاراج نے کہا بھی ان چڈنا یہ جڑا یہ پکھانڈ ہے جتنا مرضی کھاؤ ہوں دوجے بنے وہ گربانی کہندی کھائے کھائے کرے بد فیلی جان وسو کی واڑی جی تھی کہو گے گرو صاحب کی چاہتے کی ہو جے کوئی ان کھانا چڈ دے تھی انہوں بھی نہیں چڈ دے جے کوئی بہتا کھانا پھر انہوں بھی نہیں چڈ دے مارے کہندے ایک تیجا رائے کج کے آخو ستنا ہاں تو سکول کمایا تھوڑا سمے تھوڑا ہی کھاوے یہ بھی نہیں میں کہندا ان چھڈ دے یہ بھی نہیں کہندا بہتا کھا وچ کارلا مار کوئی حدوں ود گھر دے خرچے ودا لے وہ بھی غلط ہے کوئی ات کجوسی کرے کمیز ہی نہ دھوئے سات سات دن وہ بھی غلط ہے وچ کارلا لائن ہے تہاڈی سکھی دی بہت پیاری لائن ہے کوئی سمجھ لے مہاراج کہندے ویکھ لے میں نہ دیپک پایا ہی نہ میگ پایا ہی تیرے گھر وچ کوئی خوشی آ جائے ات پنگڑے ات پٹھے کام یہ میگ مینو نہیں وہ میگ چاہیے کوئی اوہ جی چیز ورت جائے ات سوگ مینو وہ بھی نہیں چاہیے وچکارلا مارگ بخشیا جی پانچ منٹ دس صاحب جی دے مہاراج جی اور سیوا لین ایک باری ساری سنگت گرو گرنتھ صاحب دے پیار وچ پڑے ہو جی.

ਗੱਲਾਂ ਚੱਲ ਰਹੀਆਂ। ਇੱਕ ਤੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਵਿਸ਼ੇਸ਼ਤਾਈਆਂ, ਇੱਕ ਉਹਨਾਂ ਵਿਸ਼ੇਸ਼ਤਾਈਆਂ ਚੋਂ ਸਾਡੇ ਲਈ ਚਾਨਣਾ। ਕਿਧਰੇ ਹੋਂ ਨਹੀਂ ਇਹ ਚਾਨਣਾ, ਤੇਰੀ ਜ਼ਿੰਦਗੀ ਚ ਵੀ ਆਵੇ ਹੋਂ ਨਾ ਹੋਵੇ। ਨਾ ਮੈਂ ਦੀਪਕ ਰਾਗ ਪਾਇਆ ਨਾ ਮੇਘ ਰਾਗ ਪਾਇਆ, ਸਿੱਖਾ ਤੇਰੀ ਜ਼ਿੰਦਗੀ ਚ ਵੀ ਨਾ ਦੀਪਕ ਤੇ ਨਾ ਮੇਘ। ਇਹ ਬੜਾ ਜ਼ਰੂਰੀ ਵਿਸ਼ਾ ਜੇ। ਇੱਕ ਸਰੀਰ ਦੇ ਬੱਚੇ ਦਾ ਵਿਆਹ ਸੀ ਤੇ ਪਾਰਟੀ ਸੀ ਤੇ ਸ਼ਰਾਬ ਵੀ ਵਰਤੇ ਪਈ ਤੇ ਦੂਸਰੀਆਂ ਮਾੜੀਆਂ ਚੀਜ਼ਾਂ ਵੀ ਵਰਤਣ ਪਈਆਂ। ਜਦੋਂ ਪੁੱਛਿਆ ਗਿਆ ਵੀ ਭਾਈ ਸਾਹਿਬ ਇਹ ਕਿਉਂ ਗੁਰੂ ਕੇ ਸਿੱਖ ਹੋ ਤੁਸੀਂ, ਵੀ ਦੁਨੀਆਦਾਰੀ ਵੇਖਣੀ ਪੈਂਦੀ। ਮਹਾਰਾਜ ਕਹਿੰਦੇ ਜੋ ਉੱਥੇ ਹਾਲ ਸੀ ਭੰਗੜੇ ਨਾਚ ਟਾਪ, ਮਹਾਰਾਜ ਕਹਿੰਦੇ ਨਹੀਂ ਇਹੋ ਜਿਹਾ ਮੇਘ ਨਹੀਂ, ਕੁਝ ਵਰਤ ਗਿਆ ਤੇ ਅੱਤ ਸੋਗ ਨਹੀਂ। ਇਹ ਚਾਨਣਾ ਇਹ ਜ਼ਰੂਰੀ ਜੇ ਤੁਹਾਡੀ ਜ਼ਿੰਦਗੀ ਚ ਕੋਈ ਖੁਸ਼ੀ ਮਹਾਰਾਜ ਜੀ ਬਖਸ਼ਣ, ਉਹ ਮੇਘ ਨਾ ਆਵੇ ਜਿਸ ਮੇਘ ਦੁਆਰਾ ਭੁੱਲ ਜਾਂਦਾ ਗੁਰਮਤ ਦਾ ਰੰਗ, ਗੁਰਮਤ ਦੀ ਲਾਈਨ। ਅਗਲਿਆਰਾ ਬਣਿਆ ਨਾ ਤੁਹਾਡੇ ਸਾਹਮਣੇ, ਕਿੱਡੀ ਪ੍ਰਤੱਖ ਗੁਰੂ ਰਾਮਦਾਸ ਮਹਾਰਾਜ ਜੀ ਦੀ ਦੇਖੋ ਤੁਸੀਂ, ਕਰਾਮਾਤ ਕਹਿ ਲੋ ਕੁਝ ਕਹਿ ਲੋ। ਆ ਜਦੋਂ ਗਲਿਆਰਾ ਬਣਿਆ ਨਾ ਗੁਰੂ ਪਿਆਰਿਓ, ਚੁਰਾਸੀ ਦਾ ਬਲਿਊ ਸਟਾਰ ਬਲੈਕ ਥੰਡਰ ਜਦੋਂ ਹੋਇਆ ਨਾ, ਜਿੰਨੇ ਦਰਬਾਰ ਸਾਹਿਬ ਦੇ ਕੋਲ ਰਹਿੰਦੇ ਸੀ ਉਹਨਾਂ ਦੇ ਮਨਾਂ ਚ ਇੱਥੋਂ ਤੱਕ ਵੀ ਆ ਗਿਆ ਸੀ ਇਹ ਸਾਡੇ ਮਕਾਨ ਵੀ ਗਏ। ਪਰ ਹੈਰਾਨਗੀ ਦੀ ਗੱਲ ਬਈ, ਜਿੰਨੇ ਦਾ ਮਕਾਨ ਸੀ ਗੁਰੂ ਰਾਮਦਾਸ ਨੇ 10-10 ਗੁਣਾ ਵੱਧ ਦੇ ਕੇ ਤੋਰਿਆ। ਨਹੀਂ ਤਾਂ ਗੌਰਮੈਂਟ ਕਦੀ ਦਿੰਦੀ? ਤੁਹਾਡੀ ਰਣਜੀਤ ਐਵੇਂ ਨੂੰ ਵੀ ਬਣੀ ਹੈ ਤੇ ਜਿਹਦੀ ਇਹ ਜਗ੍ਹਾ ਸੀ ਤੇ ਆਲਤ ਹੀ ਰੇਟ ਰੱਖਦਾ ਸੀ ਆ ਰੇਟ ਹੈ, ਰੇਟ ਕਈ ਹਜ਼ਾਰਾਂ ਹੁੰਦਾ ਤੇ ਬਿਲਕੁਲ ਨਾਰਮਲ ਜਿਹਾ ਰੇਟ ਉਹ ਦਾਲ ਚ ਰੱਖ ਦਿੰਦੇ ਵੀ ਜ਼ਮੀਨਾਂ ਕੁਆਰ ਕਰ ਲੈਂਦੇ ਆ। ਚਾਹੁੰਦੇ ਤੇ ਗਲਿਆਰੇ ਦੀ ਜਗ੍ਹਾ ਉਸ ਤਰ੍ਹਾਂ ਵੀ ਤਿਆਰ ਹੋ ਸਕਦੀ ਸੀ। ਕਿੱਡੀ ਗੁਰੂ ਰਾਮਦਾਸ ਮਹਾਰਾਜ ਦੀ ਉਸ ਵੇਲੇ ਸ਼ਕਤੀ ਸੀ ਕਿ ਕਿਸੇ ਨੂੰ 20 ਸਾਲ ਹੋ ਗਏ ਨੇ ਇੱਥੇ ਰਹਿੰਦਿਆਂ, ਕਿਸੇ ਨੂੰ 30 ਸਾਲ, ਕੋਈ ਉਂਗਲ ਨਾ ਕਰੇ ਗੁਰੂ ਰਾਮਦਾਸ ਤੇਰੇ ਕੋਲ ਰਹਿੰਦਿਆਂ ਪਰ ਉਜੜ ਕੇ ਗਏ ਹੈ, 10-10 ਗੁਣਾ ਵੱਧ ਦੇ ਕੇ ਤੋਰਿਆ ਕਿਰਾਏਦਾਰਾਂ ਨੂੰ। ਤੁਹਾਡੇ ਸਾਹਮਣੇ ਜਾਗਰੀ ਮਿਸਾਲ, ਇਹ ਗੌਰਮੈਂਟ ਦੇਣੀ, ਇਹ ਗੁਰੂ ਰਾਮਦਾਸ ਕਿਤੇ ਵਰਤ ਗਏ? ਹੁਣ ਧਿਆਨ ਦੇਣਾ, ਇਹ ਗੁਰੂ ਦੀ ਹਜ਼ੂਰੀ ਚ ਕਹਿ ਰਹੇ। ਇਹਦਾ 2-2 ਲੱਖ ਦਾ ਮਕਾਨ ਸੀ, 15-15 ਲੱਖ ਮਿਲਿਆ ਗੌਰਮੈਂਟ ਕੋਲ, 20-20 ਲੱਖ ਮਿਲਿਆ। ਹੁਣ ਧਿਆਨ ਦੇਣਾ ਗੁਰੂ ਪਿਆਰਿਓ, ਕੁਝ ਪਰਿਵਾਰ ਜਦੋਂ 20-20 ਲੱਖ ਮਿਲ ਗਿਆ, ਵਿਚੋਂ ਕੁਝ ਮਾਇਆ ਦੀਆਂ ਕੋਠੀਆਂ ਲੈ ਲਈਆਂ, ਕੁਝ ਬੈਂਕ ਜਾਂ ਜਿੱਥੇ ਵੀ ਉਹਨਾਂ ਨੇ, ਗੁਰੂ ਦੀ ਹਜ਼ੂਰੀ ਚ ਕਹਿ ਰਿਹਾ, ਉਹਨਾਂ ਦੀਆਂ ਬੱਚੀਆਂ ਜਦੋਂ 6 ਮਹੀਨੇ ਬਾਅਦ ਇਸ ਤਰ੍ਹਾਂ ਹੀ ਮੇਲ ਹੋਇਆ ਬਾਜ਼ਾਰ ਚ, ਫਤਿਹ ਸਾਂਝੀ ਹੋਈ, ਜਦੋਂ ਉਹਨਾਂ ਦੇ ਚਿਹਰੇ ਵੱਲ ਵੇਖਿਆ ਗਿਆ ਤੇ ਸਾਧ ਸੰਗਤ ਜੀ ਸਭ ਰੰਗ ਰੂਪ ਬਦਲੇ ਪਏ। ਉਹਨਾਂ ਬੱਚਿਆਂ ਨੂੰ ਪੁੱਛਿਆ, ਮੈਂ ਕਿਹਾ ਕਿ 2 ਟਾਈਮ ਗੁਰੂ ਰਾਮਦਾਸ ਦੇ ਘਰ ਚ ਹਾਜ਼ਰੀ ਭਰਨ ਵਾਲੀ ਆਈਬ੍ਰੋ ਬਣੇ ਪਏ ਆ, ਹੋਰ ਵੀ ਬੁਰਾ ਹਾਲ ਕੁਝ ਪਰਿਵਾਰ। ਧਿਆਨ ਦੇਣਾ ਉਗਾਉਣਾ ਦਾ ਕੀ ਜਵਾਬ ਸੀ, ਵੀ ਹੁਣ ਜਿਹੜੇ ਇਲਾਕੇ ਚ ਅਸੀਂ ਚਲੇ ਗਏ ਆ ਨਾ, ਉੱਥੇ ਇਹ ਚੀਜ਼ਾਂ ਨਾ ਬਣਾਈਏ ਤੇ ਸਾਡਾ ਲੈਵਲ ਨਹੀਂ ਰਹਿੰਦਾ। ਮਹਾਰਾਜ ਕਹਿੰਦੇ ਮੈਨੂੰ ਇਹੋ ਜਿਹਾ ਮੇਘ ਨਹੀਂ ਚਾਹੀਦਾ ਕਿ ਜੇ ਤੈਨੂੰ ਮੈਂ ਮਾਇਆ ਬਹੁਤੀ ਦੇਤੀ ਹੈ ਤੇ ਤੂੰ ਇਹੋ ਜਿਹਾ ਰੂਪ ਬਣਾ ਲੈਣੇ ਕਿ ਤੂੰ ਸਿੱਖੀ ਤੋਂ ਹੀ ਪਾਸੇ ਜਾਈ ਕੇ ਆਖੋ ਸਤਨਾਮ ਆ ਮੇਘ ਜਿਹਾ ਮਾੜਾ ਮੇਘ। ਇੱਕ ਇੱਕ ਲੱਖ ਦਾ 2-2 ਲੱਖ ਦਾ ਮਕਾਨ, ਆਮ ਰੋਟੀ ਖਾਣ ਵਾਲੇ ਜਦੋਂ 20-20 ਲੱਖ ਮਿਲ ਗਿਆ, ਹੁਣ ਇਲਾਕੇ ਬਦਲ ਗਏ, ਇਲਾਕੇ ਥੋੜੇ ਜਿਹੇ ਹੋਰ ਤਰ੍ਹਾਂ ਦੇ ਆ ਗਏ, ਉਹ ਗੁਰੂ ਨਾਨਕ ਦੀ ਸਿੱਖੀ ਟੁੱਟ ਜੇ
رنگ روپ بدل جائے، سب کچھ بدل جائے۔ گرو رام داس دے گھر دی حاضری دو ٹائم روز والی کتے مہینے بعد شوقیاں رہ جائے تے مہاراج کہندے ایہو جا میگ نہیں تیری زندگی چاننا چاہیدا، میں نہیں ویکھ جے میگ رکھدا، یہ بہت ضروری ہے۔ بابا رام سنگھ پچو منڈی والے نے ایک شریر نو وچن دیتا، اولاد نہیں سی پتر دا، جدو پتر ہو گیا نا جی یہ ساخی ملتی جی پڑھ لو کتاباں مہاپرشاں دی، تے دو مہینے بعد ساتھیاں نے یور پاتا بھی چل ہوں منڈا دو مہینے دا ہو گیا، کوئی پیا کوئی کھوا، ڈبے شراباں دے کھولے، ایہو جی انہوں نے پارٹی کی، اے شارا جی کہ آ میگ نہیں چاہیے، جی تین میں پتر دیا تو آ چیزاں کھلنا، آ میگ نہیں چاہیے، تیرا ویاہ ہوئے بچے دا تو آ چیزاں ہون، آ میگ نہیں چاہیے، میں پایا ہی نہیں گھر لا مار، یہ جگر ملتا جی بھی جدو ات انہوں نے یہو جا پارٹیاں دتیاں تے دو دن بعد بچہ چڑھائی کر گیا، تے وہ پھر جدو ہوش ٹکانے آئی آ کے انہوں نے کہا وہاں پرش تو بچہ، بابا رام سنگھ پوچھو منڈی والے کہنے لگے اسی نرنکار کولوں بخشی روح تہاڈے گھر بھیجی، جدو تسی آ پٹھے کام کرن لگ پئے اوہدا من رویا کتھے بھیجتا ہے، وہ ہاتھ واپس بلانا نہیں پہ اشارہ، یہ دو چیزاں ہو رہی ہیں سانجیاں، ایک تے گرو گرنتھ صاحب مہاراج سچے پاتشاہ دی وڈیائی، ایک اس وڈیائی چوں ساڈے جیون دا چاننا، کہ چوتھی وشیشتا

ਕਿਤੇ ਸੁੱਖ ਆਣ ਇਹੋ ਜਿਹਾ ਮੇਘ ਨਾ ਆਜੇ ਤੂੰ ਵਿਸਰ ਜਾਵੇ, ਦੁੱਖ ਆਣ ਅਤ ਸੋਗ ਨਾ ਆਜੇ ਤੂੰ ਕਲਪਨਾ ਚ ਪੈ ਜੇ, ਵਿਚ ਘਰਲਾ ਮਾਰਗ ਗੁਰਮੁਖ ਮਾਇਆ ਵਿਚ ਉਦਾਸੀ ਗੱਜ ਕੇ ਆਖੋ ਸਤਨਾਮ। ਆਓ ਸਾਧ ਸੰਗਤ ਤੇ ਪੰਕਤੀਆਂ ਪੜੀਏ।

ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਹਨ ਬਾਈ ਮਨੁੱਖਾ ਜਨਮ ਨੂੰ ਸਫਲ ਕਰਨ ਲਈ। ਅਕਾਲ ਪੁਰਖ ਵਾਹਿਗੁਰੂ ਦਾ ਗੁਣ ਗਾਵਾ। ਅੰਧੇ ਜੀਵਣਾ ਵਿਚਾਰ, ਐ ਅੰਧੇ ਅਗਿਆਨੀ ਮਨੁੱਖ, ਆਪਣਾ ਜੀਵਨ ਵਿਚਾਰ ਤਾਂ ਸਹੀ, ਕਿਤਨੇ ਕੁ ਦਿਨ ਤੂੰ ਰਹਿ ਜਾਏਗਾ। ਜਿਨ੍ਹਾਂ ਸੁੱਖਾਂ ਦੇ ਮਗਰ ਤੂੰ ਭਜਿਆ ਫਿਰਦੇ ਹੈ, ਇਹ ਅਵਲ ਤਾਂ ਕਿਸੇ ਇੱਕ ਕੋਲ ਰਹਿੰਦੇ ਨਹੀਂ। ਜੇ ਤੇਰੇ ਪਾਸ ਕੋਈ ਸੁੱਖ, ਕੋਈ ਚਾਰ ਕੌਡੀਆਂ, ਕੋਈ ਮਹਿਲ ਮਾੜੀਆਂ ਰਹਿ ਵੀ ਗਈਆਂ, ਤਾਂ ਤੂੰ ਕਿਤਨਾ ਕੁ ਚਿਰ ਰਵੇਂਗਾ। ਤੈਨੂੰ ਤਾਂ ਜਾਣਾ ਹੀ ਪੈਣਾ। ਤੇ ਉੱਥੇ ਭਾਈ ਉਹਨਾਂ ਦੀ ਪੁੱਛ ਹੁੰਦੀ ਹੈ ਜੋ ਜਪ

ਜੀ ਪਾਤਸ਼ਾਹ ਸੰਸਾਰ ਨੂੰ ਉਤਾਰਦੇ ਹੋਏ ਇੱਕ ਰਮਨੀਕ ਥਾਂ ਤੇ ਆਪ ਰੋਜ ਨਿਤਾ ਪ੍ਰਤੀ ਦੀਵਾਨ ਸਜਾਉਂਦੇ ਹਨ। ਦੂਰੋਂ ਨੇੜਿਓਂ ਸੰਗਤਾਂ ਆ ਕੇ ਨਿਹਾਲੋ ਨਿਹਾਲ ਆਪਣਾ ਜੀਵਨ ਸਫਲ ਕਰਦੀਆਂ ਹਨ। ਇਹਨਾਂ ਸੰਗਤਾਂ ਵਿੱਚ ਇੱਕ ਬੱਚਾ ਆ ਕੇ ਬੜੇ ਪਿਆਰ ਦੇ ਨਾਲ ਚੌਕੜੀ ਮਾਰ ਕੇ ਹੱਥ ਜੋੜ ਕੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਪਵਿੱਤਰ ਬਚਨ ਪਵਿੱਤਰ ਕੀਰਤਨ ਸੁਣ ਕੇ ਗਦ ਗਦ ਹੁੰਦਾ ਸੀ। ਧੰਨ ਗੁਰੂ ਨਾਨਕ ਪਾਤਸ਼ਾਹ ਇਸ ਬੱਚੇ ਤੇ ਬੜੇ ਪ੍ਰਸੰਨ ਹੋਏ, ਬੜੇ ਖੁਸ਼ ਹੋਏ ਭਾਈ ਛੋਟੇਰੀ ਉਮਰ ਵਿੱਚ ਇਸ ਨੂੰ ਕਿਤਨੀ ਚੰਗੀ ਲੱਗਣ। ਇਸ ਬੱਚੇ ਨੇ ਜਦੋਂ ਸਮਾਪਤੀ ਹੋਣੀ ਤੇ ਫਿਰ ਚੁੱਪ ਕਰਕੇ ਚਲੇ ਜਾਣਾ ਤਾਂ ਮਰਦਾਨੇ ਨੂੰ ਹਜ਼ੂਰ ਨੇ ਕਿਹਾ ਬਈ ਜਦ ਇਹ ਬੱਚਾ ਜਾਣ ਲੱਗੇ ਇਸ ਨੂੰ ਰੋਕ ਲੈਣਾ, ਇਹਦੇ ਕੋਲੋਂ ਕੁਝ ਪੁੱਛਣਾ ਚਾਹੁੰਦੇ। ਅੱਜ ਸਤਸੰਗ ਦੀ ਸਮਾਪਤੀ ਹੋਈ, ਭੋਗ ਪਿਆ ਕੀਰਤਨ ਦਾ। ਧੰਨ ਗੁਰੂ ਨਾਨਕ ਪਾਤਸ਼ਾਹ ਨੇ ਇਸ ਬੱਚੇ ਨੂੰ ਆਪਣੇ ਪਾਸ ਬੁਲਾਇਆ, ਆਖਿਆ ਬੇਟਾ ਤੇਰੀ ਉਮਰ ਤਾਂ ਛੋਟੀ ਹੈ ਪਰ ਸਿਮਰਨ ਵਾਲੇ ਪਾਸੇ ਤੇਰੀ ਲਗਨ ਕਿਵੇਂ ਲੱਗੀ ਹੈ। ਤਾਂ ਇਸ ਬੱਚੇ ਨੇ ਦੱਸਿਆ ਗਰੀਬ ਨਿਵਾਜ, ਇੱਕ ਵੇਰਾਂ ਦਾ ਜ਼ਿਕਰ ਹੈ, ਮੇਰੀ ਮਾਂ ਆਟਾ ਗੁੰਨ ਰਹੀ ਸੀ ਤੇ ਮੈਨੂੰ ਕਹਿਣ ਲੱਗੀ ਤੂੰ ਅੱਗ ਬਾਲ ਲੈ ਤੇ ਛੇਤੀ ਨਾਲ ਪ੍ਰਸ਼ਾਦ ਤਿਆਰ ਹੋ ਜਾਵੇਗਾ। ਮੈਂ ਅਣਜਾਣ ਸਾਂ, ਮੈਂ ਵੱਡੀਆਂ ਲੱਕੜਾਂ ਪਹਿਲਾਂ ਬਾਲਣ ਦਾ ਯਤਨ ਕੀਤਾ ਤਾਂ ਨਹੀਂ ਬਲੀਆਂ, ਤਾਂ ਮਾਂ ਨੇ ਆਖਿਆ ਪਹਿਲਾਂ ਛੋਟੀਆਂ ਲੱਕੜਾਂ ਬਲਦੀਆਂ ਹਨ ਫਿਰ ਵੱਡੀਆਂ ਨੂੰ ਅੱਗ ਲੱਗਦੀ ਹੈ। ਜਾਂ ਮੈਂ ਛੋਟੀਆਂ ਲੱਕੜਾਂ ਨੂੰ ਅੱਗ ਲਾਈ ਤਾਂ ਉਹ ਪਹਿਲਾਂ ਹੀ ਸੜ ਕੇ ਸੁਆਹ ਹੋ ਗਈਆਂ, ਫਿਰ ਵੱਡੀਆਂ ਲੱਕੜਾਂ ਨੂੰ ਅੱਗ ਲੱਗੀ ਤਾਂ ਮੈਨੂੰ ਗਿਆਨ ਹੋ ਗਿਆ ਕਿ ਮੈਂ ਵੀ ਤਾਂ ਸਭ ਤੋਂ ਛੋਟਾ ਹਾਂ ਤੇ ਹੋ ਸਕਦਾ ਹੈ ਪਹਿਲਾਂ ਕਾਲ ਮੈਨੂੰ ਹੀ ਝਪਟ ਮਾਰ ਦੇ ਤੇ ਕਿਉਂ ਨਾ ਜਿਤਨੇ ਕੁ ਸਵਾਸ ਪਰਮੇਸ਼ਰ ਨੇ ਦਿੱਤੇ ਹਨ ਉਹਨਾਂ ਨੂੰ ਜਪ ਜਪ ਕੇ ਮਹਾਂਪੁਰਸ਼ਾਂ ਦੀ ਸੰਗਤ ਕਰਕੇ ਸੇਵਾ ਕਰਕੇ ਸਫਲ ਕਰ ਲਵਾਂ। ਇਹ ਬਚਨ ਜਦੋਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਸੁਣੇ ਤਾਂ ਇਸ ਬੱਚੇ ਨੂੰ ਆਪਣੇ ਗਲ ਨਾਲ ਲਾ ਲਿਆ, ਬੱਚੇ ਦੇ ਕਪਾਟ ਖੁੱਲ ਗਏ। ਕਿਉਂਕਿ ਇਹ ਪ੍ਰਤੀਤ ਉਹਨਾਂ ਨੂੰ ਹੀ ਹੁੰਦਾ ਨਾ ਜਿਨ੍ਹਾਂ ਤੇ ਗੁਰੂ ਦੀ ਕਿਰਪਾ ਹੋਵੇ। ਮਨਮੁਖ ਤਾਂ ਖਾਣਾ ਪੀਣਾ ਹੱਸਣਾ ਸੌਣਾ, ਮਨਮੁਖ ਨੂੰ ਤਾਂ ਚਾਰ ਗੱਲਾਂ ਚੇਤੇ ਹਨ, ਵਿਸਰ ਗਿਆ ਹੈ ਮਰਨਾ। ਸਿਮਰਨ ਵਿੱਚ ਉਹੀ ਜੁੜਦੇ ਹਨ ਜਿਨ੍ਹਾਂ ਨੂੰ ਮੌਤ ਯਾਦ ਹੈ। ਇਸ ਲਈ ਹਜ਼ੂਰ ਬਖਸ਼

ਗੁਰੂ ਨਾਨਕ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਹਨ ਭਾਈ ਪਹੀ ਪ੍ਰਾਪਤ ਮਾਨਸ ਦੇ ਹੁਰੀਆ ਗੋਬਿੰਦ ਮਿਲਨ ਕੀ ਇਹੋ ਤੇਰੀ ਪਰੀਆ ਇਹ ਪ੍ਰਾਪਤ ਹੋਏ ਹਨ ਤੈਨੂੰ ਅਮੋਲਕ ਸਵਾਸ ਤੇ ਜਿਤਨੇ ਤੱਕ ਦੁਨੀਆਂ ਵਿੱਚ ਤੂੰ ਰਹਿ ਰਿਹਾ ਭਲੇ ਪੁਰਸ਼ਾਂ ਪਾਸੋਂ ਕੋਈ ਚੰਗੀ ਗੱਲ ਸੁਣ ਪੱਲੇ ਬੰਦ ਤੇ ਜੇ ਆਪ ਬੋਲਣਾ ਚਾਹੁੰਦਾ ਹੈ ਤਾਂ ਪਰਮੇਸ਼ਰ ਦੀ ਭਗਤੀ ਕਰ ਉਹਦਾ ਕੀਰਤਨ ਕਰ ਉਹਦਾ ਜਸ ਕਰ ਤਾਂ ਕਿ ਤੇਰਾ ਸੰਸਾਰ ਤੇ ਆਇਆ ਸਫਲ ਹੋ ਜਾਵੇਗਾ ਇਸ ਲਈ ਜਬ ਲਗ ਦੁਨੀਆ ਰਹੀਏ ਨਾਨਕ ਕਿਸ ਸੁਣੀਏ ਚੰਗਾ ਸੁਣੀਏ ਔਰ ਚੰਗਾ ਹੀ ਕਹੀਏ ਮਿਥਤ ਨੀਵੀ ਨਾਨਕਾ ਗੁਣ ਚੰਗਿਆਈਆਂ ਤਤ ਜਿਨ੍ਹਾਂ ਨੂੰ ਇਹ ਚੰਗੇ ਗੁਣ ਪ੍ਰਾਪਤ ਹਨ ਭਾਈ ਉਹਨਾਂ ਦਾ ਸੰਸਾਰ ਤੇ ਆਉਣਾ ਸਫਲ ਸਫਲ ਹੋ ਜਾਵੇਗਾ ਗੁਰੂ ਨਾਨਕ ਸੱਚੇ ਪਾਤਸ਼ਾਹ

ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸ਼ਬਦ ਗੁਰ ਪੀਰਾ ਗਹਿਰ ਗੰਭੀਰਾ ਜੀ ਦੀ ਪਵਿੱਤਰ ਪਵਿੱਤਰ ਪਵਿੱਤਰ ਪੁਨੀਤ ਹਜ਼ੂਰੀ ਅੰਦਰ ਬੈਠ ਗੁਰ ਉਪਦੇਸ਼ ਅਤੇ ਉਦੇਸ਼ ਨੂੰ ਉਤਸ਼ਾਹ ਸਹਿਤ ਸਰਵਣ ਕਰ ਰਹੇ ਗੁਰੂ ਖਾਲਸਾ ਸਾਧ ਸੰਗਤ ਮਾਈ ਭਾਈ ਸਤਿਗੁਰੂ ਦਾ ਆਪਣਾ ਹੀ ਪਰਮ ਪਵਿੱਤਰ ਆਪਾ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੇ ਚਰਨ ਸ਼ਰਨ ਆਉਣ ਤੋਂ ਮਹਾਰਾਜ ਜੀ ਨੇ ਮਿਹਰਾਮਤ ਕਰਕੇ ਅਸਾਂ ਸਾਰਿਆਂ ਨੂੰ ਹੀ ਆਪਣੇ ਵਾਕਾਂ ਦੁਆਰਾ ਅਥਵਾ ਆਪਣੇ ਹਮ ਖਿਆਲ ਪਰਮੇਸ਼ਰ ਦੇ ਰੰਗ ਅੰਦਰ ਰੰਗੀਜੇ ਹੋਏ ਮਹਾਂਪੁਰਸ਼ ਗ੍ਰਸਤੀ ਸੰਤ ਕਿਰਤ ਅਤੇ ਕੀਰਤ ਅੰਦਰ ਨਿਪੁੰਨ ਭਗਤ ਕਬੀਰ ਜੀ ਦੀ ਜ਼ੁਬਾਨਦਾਨੀ ਦੁਆਰਾ ਅੰਤਲੇ ਸ਼ਬਦ ਅੰਦਰ ਸਾਨੂੰ ਜੀਵਨ ਦੇ ਪਰਮ ਸੁੱਖ ਪਰ ਆਨੰਦ ਪਰਮ ਤੱਤ ਅਤੇ ਪੂਰਨ ਅਵਸਥਾ ਦੀ ਪ੍ਰਾਪਤੀ ਦਾ ਢੰਗ ਫਰਮਾਇਆ ਹੈ। ਇਹ ਜੁਗਤਾਂ ਇਹ ਤਰੀਕੇ ਇਹ ਦੌਰ ਗੁਰੂ ਸਾਹਿਬ ਜੀ ਆਪ ਵੀ ਫਰਮਾਨ ਕਰਦੇ ਰਹੇ ਆਪਣੇ ਨਵਾਜੇ ਗੁਰਸਿੱਖਾਂ ਮਹਾਂਪੁਰਸ਼ਾਂ ਭਗਤਾਂ ਤੇ ਸੰਤ ਜਨਾਂ ਦੀ ਰਾਹੀਂ ਵੀ ਸਤਿਗੁਰੂ ਜੀ ਇਹ ਉਪਦੇਸ਼ ਹਰ ਬਣੀ ਨੋ ਇਨਸਾਨ ਤੱਕ ਪਹੁੰਚਾਉਣ ਦੇ ਇੱਛਕ ਰਹੇ। ਇਸ ਉਪਦੇਸ਼ ਨੂੰ ਮਹਾਂਪੁਰਸ਼ ਅੱਜ ਵੀ ਆਪਣੀ ਰਸਨਾ ਦੁਆਰਾ ਆਪਣੀ ਕਲਮ ਦੁਆਰਾ ਤੇ ਆਪਣੇ ਜੀਵਨ ਦੀ ਜੁਗਤ ਦੁਆਰਾ ਅਮਲੀ ਤੌਰ ਉੱਤੇ ਪ੍ਰਚਾਰ ਰਹੇ ਨੇ। ਕਲਮਾਂ ਨਾਲ ਉਪਦੇਸ਼ ਕਰਨ ਵਾਲੇ ਵੀ ਅਨੇਕਾਂ ਨੇ, ਰਸਨਾ ਨਾਲ ਵੀ ਉਪਦੇਸ਼ ਕਰਨ ਵਾਲੇ ਉਪਦੇਸ਼ਕ ਬੇਅੰਤ ਨੇ, ਪਰ ਬੜੇ ਫਿਕਰ ਨਾਲ ਬੜੇ ਉਚੇਚ ਨਾਲ ਉਸ ਪਰਮੇਸ਼ਰ ਦੇ ਯਸ ਨੂੰ, ਜੀਵਨ ਦੇ ਢੰਗ ਨੂੰ, ਗੁਰਮਤ ਦੀ ਵਿਆਖਿਆ ਨੂੰ ਜੋ ਆਪਣੀਆਂ ਮਨ ਬਚ ਕਰਮ ਦੁਆਰਾ ਪ੍ਰਚਾਰਦਾ ਹੈ, ਉਹ ਵਿਚਾਰਕ ਵੀ ਹੈ ਤੇ ਪ੍ਰਚਾਰਕ ਵੀ ਹੈ। ਧਿਆਨ ਨਾਲ ਦੱਸਦਾ ਬਚਨ ਪ੍ਰਚਾਰਕ ਬੇਅੰਤ ਨੇ ਅੱਜ ਕੱਲ ਜਿੰਨੇ ਦਸਾਂ ਗੁਰੂਆਂ ਮਹਾਰਾਜ ਸਾਹਿਬਾਨ ਤੋਂ ਪੈਦਾ ਨਹੀਂ ਕਰ ਹੋਏ, ਇੰਨੇ ਅੱਜ ਕੱਲ ਅਸਾਂ ਪ੍ਰਚਾਰਕ ਬਣ ਗਏ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਬੀੜਾਂ ਵੀ ਇੰਨੀਆਂ ਬਣ ਗਈਆਂ ਨੇ ਜਿੰਨੀਆਂ ਦਸਾਂ ਪਾਤਸ਼ਾਹੀਆਂ ਤੋਂ ਰਲ ਕੇ ਵੀ ਨਹੀਂ ਬਣੀਆਂ। ਗੁਰਦੁਆਰੇ ਸਾਹਿਬਾਨ ਇੰਨੇ ਬਣ ਗਏ ਨੇ ਜਿੰਨੇ ਸਤਿਗੁਰਾਂ ਤੋਂ ਬਣਾਏ ਨਹੀਂ ਜਾ ਸਕੇ। ਤਾਂ ਵੇਖਣ ਵਿਚ ਆਉਂਦਾ ਹੈ ਕਿ ਜਦੋਂ ਕਿਸੇ ਸਿਆਣੇ ਕੋਲ ਬੈਠੀਏ, ਵਿਚਾਰ ਵਟਾਂਦਰਾ ਹੋਵੇ, ਗੁਰਮਤ ਦੀ ਗੱਲਬਾਤ ਹੋਵੇ, ਤਾਂ ਫਿਰ ਅੰਦਰੋਂ ਲੱਜਿਆ ਆਉਂਦੀ ਹੈ, ਕੋਠੀ ਕੰਬਦੀ ਹੈ ਤੇ ਲਰਜ਼ਾ ਆਉਂਦਾ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਇਸ ਤੋਂ ਵੀ ਅਨੰਤ ਗੁਣਾ ਹੋਰ ਹੋਵਨ ਤਾਂ ਵੀ ਥੋੜਾ ਹੈ। ਕੀਰਤਨੀ ਵੀਰ ਜਥੇ ਪ੍ਰਚਾਰਕ ਤੇ ਕਲਮ ਦੇ ਧਨੀ ਵਿਆਖਿਆਕਾਰ ਘਰ ਘਰ ਹੋਣ ਜ਼ਰੂਰਤ ਹੈ, ਲੇਕਿਨ ਇਸ ਦੇ ਨਾਲ ਸਾਰੇ ਹੀ ਅਸਾਂ ਆਪਣੀ ਆਪਣੀ ਜਗ੍ਹਾ ਇਹ ਫਿਕਰ ਰੱਖੀਏ ਕਿ ਗੁਰੂ ਮਹਾਰਾਜ ਜੀ ਆਪ ਕਿਹੋ ਜਿਹਾ ਜੀਵਨ ਜੀ ਕੇ ਸਾਨੂੰ ਸਦੀਆਂ ਤੱਕ ਸਾਡੇ ਸਾਹਮਣੇ ਕਾਇਆ ਪਲਟ ਕੇ ਆਏ, ਜੁਗਤ ਉਹੀਓ ਰੱਖੀ, ਜੋਤ ਉਹੀਓ ਰਹੀ, ਕਾਇਆ ਪਲਟਾ ਕੇ ਸਮੇਂ ਦੀ ਲੋੜ ਅਨੁਸਾਰ ਜਲਵਾ ਨਮਾ ਹੋਏ, ਪ੍ਰਗਟ ਹੋਏ, ਜ਼ਹੂਰ ਹੋਇਆ, ਜ਼ਾਹਰ ਹੋਏ, ਅਵਤਾਰ ਧਾਰਿਆ, ਔਤਰੇ ਤੇ ਉਨ੍ਹਾਂ ਨੇ ਸਦੀਆਂ ਸਾਡੇ ਸਾਹਮਣੇ ਜੀ ਕੇ ਦੱਸਿਆ। ਗ੍ਰਸਤੀ ਸਨ, ਕੋਈ ਤਾਰਕੁਲ ਦੁਨੀਆਂ ਨਹੀਂ ਸਨ, ਰਿਸ਼ਤੇਦਾਰਾਂ ਵਾਲੇ ਸਨ ਸਾਡੇ ਵਾਂਗੂ, ਕਾਰੋਬਾਰ ਵਾਲੇ ਸਨ ਸਾਡੇ ਵਾਂਗੂ, ਪਰ ਇਉਂ ਦੁਨੀਆਂ ਵਿਚ ਰਹਿ ਕੇ ਪਾਣੀ ਵਿਚ ਰਹਿ ਕੇ ਕਿਵੇਂ ਨਿਰਲੇਪ ਰਹੇ ਨੇ। ਪਾਣੀ ਤੋਂ ਮੁਰਾਦ ਹੈ ਮਾਇਆ, ਬਹੁ ਰੰਗੀ ਮਾਇਆ, ਅਨੇਕਾਂ ਰੂਪਾਂ ਵਾਲੀ ਮਾਇਆ, ਜਿਹਨੇ ਵੱਡਿਆਂ ਵੱਡਿਆਂ ਨੂੰ ਛੱਲਿਆ, ਪਰ ਕਿਵੇਂ ਇਸ ਨੂੰ ਛੱਲਿਆ? ਗੁਰੂ ਸਾਹਿਬਾਨ ਜੀ ਨੇ ਤੇ ਉਹਦੇ ਪਿਆਰੇ ਮਹਾਂਪੁਰਸ਼ਾਂ ਭਗਤਾਂ ਸੰਤ ਜਾਨਾਂ ਭਗਵਤੀਆਂ ਨੇ।
ਇਹ ਜੁਗਤ ਸਤਿਗੁਰਾਂ ਨੇ ਇਸ ਦੁਨੀਆਂ ਵਿਚ ਆ ਕੇ, ਹਾਲਾਂਕਿ ਉਨ੍ਹਾਂ ਦਾ ਚਿੱਤ ਵੀ ਨਹੀਂ ਆਉਣ ਨੂੰ ਕਰਦਾ ਸੀ, ਫਿਰ ਵੀ ਤਰਸ ਕੀਤਾ, ਚਿੱਤ ਨਾ ਭਇਓ ਹਮਰੋ ਆਵਨ ਕਹਿ ਚੁਬੀ ਰਹੀ ਸਰੁੱਤ ਕਵ ਚਰਨਨ ਮੈਂ। ਪਰ ਉਪਕਾਰ ਲਈ, ਹਿੱਤ ਲਈ, ਗਾਈਡੈਂਸ ਲਈ, ਰਾਹਬਰੀ ਲਈ ਗੁਰੂ ਸਾਹਿਬਾਨ ਨਾ ਚਾਹੁੰਦਿਆਂ ਹੋਇਆਂ ਵੀ ਸਾਡੇ ਵਿਚ ਆਏ ਤੇ ਸਾਨੂੰ ਜੀਵ ਕੇ ਦੱਸਣ ਦਾ ਉਨ੍ਹਾਂ ਨੇ ਮਹਾਨ ਮਹਾਨ ਉਪਕਾਰ ਕੀਤਾ। ਅਗਲਵਨ 239 ਵਰੇ ਯਕੇ ਬਾਦ ਦੇਖ ਰਹੇ ਜੋ ਤੋਹਾ ਜੁਗਤ ਸਾਰ ਰਾਮ ਕਰੀ ਬਾਦ ਸਤਾ ਪਲਟ, ਜੋ ਤੋਹਾ ਜੁਗਤ ਸਾਰ ਸਹਿ ਕਾਇਆ ਫੇਰ ਪਲਟ। ਮੁਬਾਰਕ ਹਨ ਉਹ ਮਹਾਂਪੁਰਸ਼ ਸੰਤ ਜਨ ਗ੍ਰਸਤੀ ਵੀ ਜਿਹੜੇ ਫਿਕਰ ਨਾਲ ਉਸਦਾ ਜ਼ਿਕਰ ਕਰਦੇ ਨੇ, ਜਿਹੜੇ ਫਿਕਰ ਨਾਲ ਉਸ ਜੀਵਨ ਨੂੰ ਗੁਜ਼ਾਰਨ ਲਈ ਉਚੇਚੇ ਫਿਕਰਮੰਦ ਰਹਿੰਦੇ ਨੇ, ਜੋ ਗੁਰੂਆਂ ਨੂੰ ਭਾਇਆ ਹੈ, ਜੋ ਉਨ੍ਹਾਂ ਜੀਆ ਹੈ। ਇਸ ਸ਼ਬਦ ਦੁਆਰਾ ਪਰਮ ਤੱਤ ਦੀ ਪ੍ਰਾਪਤੀ ਵਾਸਤੇ ਜਦੋਂ ਦੁਨੀਆਂ ਵਿਚ ਲੋਕੀ ਅੰਨ ਤਿਆਗੀ, ਵੈਰਾਗੀ, ਸ਼ੈਵੀ, ਸੰਨਿਆਸੀ, ਤਾਰਕੁਲ ਦੁਨੀਆਂ, ਗੁਫਾਵਾਂ, ਮੰਦਰਾਂ, ਕੰਦਰਾਂ ਵਿਚ ਵੜਨ ਨੂੰ ਹੀ ਉੱਚਾ ਤੇ ਸੁੱਚਾ ਜੀਵਨ ਸਮਝਦੇ ਸਨ, ਤੇ ਇਸ ਕਾਇਆ ਨੂੰ ਜੋ ਪਰਮੇਸ਼ਰ ਨੇ ਆਪਣੇ ਹੀ ਰਹਿਣ ਲਈ ਹਰਿਮੰਦਰ ਸਾਜਿਆ ਹੋਇਆ ਹੈ, ਗੁਰੂ ਗ੍ਰੰਥ ਸਾਹਿਬ ਜੀ ਦੇ ਵਾਕਾ ਅਨੁਸਾਰ, ਇਸ ਕਾਇਆ ਨੂੰ ਕਈ ਕਈ ਢੰਗਾਂ ਨਾਲ ਖਰਾਬ ਕਰਦੇ ਸਨ, ਕਰੂਪ ਕਰਦੇ ਸਨ। ਜੈਸਾ ਕਿ ਸ੍ਰੀ ਭਾਈ ਗੁਰਦਾਸ ਜੀ ਵੀ ਕਹਿੰਦੇ ਨੇ, ਜੋਗੀ ਗਿਆਨ ਵਿਹੂਣਿਆ ਨਿਸਦਨ ਅੰਗ ਲਗਾਇਨ ਇਸ਼ਾਰਾ, ਨਰ ਨਾਰਾਇਣੀ ਦੇ ਇਸ ਦੇਹੀ ਕੋ ਸਿਮਰ ਹੈ ਦੇਵ ਤੇ ਸਵਾਹ ਦੇ ਉੱਤੇ ਮਲ ਲੈਣੀ, ਜਾਂ ਫਿਰ ਭੱਠੀਆਂ ਜਾਂ ਫਿਰ ਧੂਣੀਆਂ ਦੇ ਵਿਚਕਾਰ ਬੈਠ ਕੇ ਸਰੀਰ ਨੂੰ ਸੁਕਾਉਣਾ, ਰੱਤ ਸੁੱਕ ਜਾਏ, ਕਾਮ ਤੋਂ ਛੁਟਕਾਰਾ ਹੋ ਜਾਏ, ਐਸਾ ਕਦੀ ਨਾ ਹੋਇਆ। ਤਾਂ ਗੁਰੂ ਸਾਹਿਬਾਨ ਜੀ ਨੇ ਆਪਣੀ ਬਾਣੀ ਦੁਆਰਾ ਵੀ, ਨਾਨਕ ਸੋ ਪ੍ਰਭ ਸਿਮਰੀਏ ਦਿਸ ਦੇਹੀ ਕੋ ਪਾਲ, ਇਹ ਹੁਕਮ ਕੀਤੇ, ਤੇ ਇਸ ਸ਼ਬਦ ਦੁਆਰਾ ਵੀ ਫਰਮਾਉਂਦੇ ਨੇ ਵੀ ਇਸ ਕਾਇਆ ਭਾਂਡੇ ਨੂੰ ਵੀ ਸਵਾਰ ਕੇ ਰੱਖਣਾ ਚਾਹੀਦਾ ਹੈ, ਇਸ ਮਟਕੀ ਨੂੰ ਜਿਹਦੇ ਵਿਚ ਪਰਮੇਸ਼ਰ ਦਾ ਨਾਮ, ਜਿਸ ਵਿਚ ਇਹ ਪਰਮੇਸ਼ਰ ਦਾ ਪਿਆਰ ਦੁੱਧ ਟਿਕਾਉਣਾ ਹੈ, ਸ਼ਬਦ ਦੀ ਜਾਗ ਲਾਣੀ ਹੈ, ਕਿਵੇਂ ਇਸ ਸੁਰਤ ਅਤੇ ਸ਼ਬਦ ਦਾ ਰੇੜਕਾ ਪਾਉਣਾ ਹੈ, ਕਿਵੇਂ ਇਹਦੇ ਵਿਚੋਂ ਮੱਖਣ ਆਉਣਾ ਹੈ, ਯਾਨੀ ਤੱਤ ਅਵਸਥਾ, ਪਰਮ ਤੱਤ, ਪਰਮ ਆਨੰਦ, ਖੇਮ ਕੁਸਲ ਸਹਿਜ ਆਨੰਦ ਦੀ ਅਵਸਥਾ ਕਿਵੇਂ ਪ੍ਰਾਪਤ ਹੋਣੀ ਹੈ, ਕਿਵੇਂ ਮਨੁੱਖ ਨੇ ਇਸ ਅਵਸਥਾ ਤੇ ਟਿਕ ਜਾਣਾ ਹੈ, ਇਸ ਲੈਵਲ ਆਫ ਲਾਈਫ ਤੇ ਪਹੁੰਚ ਕੇ ਸਥਿਰ ਹੋ ਜਾਣਾ ਹੈ, ਲਗਾਤਾਰੀ ਹੋ ਜਾਣਾ ਹੈ, ਮੁਸਲਸਲ ਹੋ ਜਾਣਾ ਹੈ, ਕਿਹੜਾ ਮੇਰੇ ਮਨ ਮਿਸ਼ਟ ਲੱਗੇ ਪ੍ਰਿਆ ਬੋਲ, ਰਜ਼ਾ ਚ ਟਿਕ ਜਾਣਾ ਹੈ, ਮੇਰੇ ਮਨ ਮਿਸ਼ਟ ਲੱਗੇ ਪ੍ਰਿਆ ਬੋਲ, ਗੁਰਬਾਹ ਪਕੜ ਪ੍ਰਭ ਸੇਵਾ ਲਾਏ ਸਦ ਦਿਆਲ ਹਰ ਢੋਲਾ, ਪ੍ਰਭ ਤੂੰ ਠਾਕੁਰ, ਪ੍ਰਭ ਤੂੰ ਠਾਕੁਰ ਸਰਬ ਪ੍ਰਤ ਪਾਲਕ, ਪ੍ਰਭ ਤੂੰ, ਇੱਥੇ ਬੜੀ ਸਾਵਧਾਨੀ ਜੇ ਰੱਖਣੀ ਪੈਂਦੀ, ਫਿਰ ਵੀ ਕਈ ਵਾਰੀ ਥਿੜਕਦੀ ਹੈ ਮੱਤ, ਪ੍ਰਭ ਤੂੰ ਠਾਕੁਰ, ਸਾਰੇ ਗੁਰੂ ਗ੍ਰੰਥ ਸਾਹਿਬ ਵਿਚ ਓਂਕੁਰ ਤੋਂ ਬਿਨਾਂ ਕਿਤੇ ਠਾਕੁਰ ਲਿਖਿਆ ਨਹੀਂ। ਤੋ ਸਾਵਧਾਨੀ ਕਰਦਿਆਂ ਕਰਦਿਆਂ ਵੀ ਕਈ ਵਾਰੀ ਅੰਦਰਲੇ ਭੈ ਨਾਲ ਆਪੇ ਲਗਜ਼ਿਸ਼ ਆ ਜਾਂਦੀ ਹੈ, ਪ੍ਰਭ ਤੂੰ ਠਾਕੁਰ, ਤਾਂ ਵੀ ਇਸਦਾ ਇਹ ਅਰਥ ਨਹੀਂ ਕਿ ਕੋਈ ਨਿਪੁੰਨ ਹੈ, ਪ੍ਰਭ ਤੂੰ ਠਾਕੁਰ ਸਰਬ ਪ੍ਰਾਪਤ ਪਾਲਕ, ਮੋਹੇ ਕਲੱਤਰ ਸਹਿਤ ਸਭ ਗੋਲਾ, ਮਾਣ ਤਾਣ ਸਭ ਤੂੰ ਹੈ, ਤੂੰ ਹੈ ਇੱਕ ਨਾਮ ਤੇਰਾ ਮੈਂ ਬੋਲਾ, ਕਿੱਥੇ ਟਿਕਣਾ ਹੈ ਜੀ, ਪ੍ਰਾਪਤੀ ਕਿਸ ਕੀ ਕਰਨੀ ਹੈ, ਜੇ ਤਖ਼ਤ ਬੈਸਾਲੇ ਤਾਂ ਦਾਸ ਤੁਮਾਰੇ, ਹੋ ਮੈਂ ਨਹੀਂ, ਅੰਗਤਾ ਦਾ ਤਾਂ ਅਭਾਵ ਹੋ ਗਿਆ ਹੈ, ਜੇ ਤਖ਼ਤ ਬੈਸਾਲੇ ਤਾਂ ਦਾਸ ਤੁਮਾਰੇ, ਜੇ ਪਰਮੇਸ਼ਰ ਨੇ ਆਪਣੀ ਰਜ਼ਾ ਵਿਚ ਇਹ ਨਾਚ ਨਚਾਣਾ ਹੈ, ਸਿਰ ਤੇ ਤਾਜੋ ਤਖ਼ਤ, ਸਿਰ ਤੇ ਤਖ਼ਤ ਹੈ ਛਤਰ ਹੈ, ਤਦ ਤੇਰਾ ਹੁਕਮ ਹੀ ਹੈ, ਤਾਂ ਜੇ ਇਹ ਲੈ ਕੇ ਘਾਸ ਵਢਾਉਣੀ ਹੈ ਤਾਂ ਸ਼ਿਕਵਾ ਕੋਈ ਨੀ, ਗਿਲਾ ਕੋਈ ਨੀ, ਗਲੋਚ ਕੋਈ ਨੀ, ਰੋਸਾ ਕੋਈ ਨੀ, ਕਿਉਂਕਿ ਪਰਮ ਗਿਆਨ ਹੋ ਗਿਆ ਹੈ, ਤੇ ਅਗਿਆਨ ਵਿਚ ਰੁੱਠਣਾ ਹੁੰਦਾ ਹੈ, ਗਿਆਨ ਵਿਚ ਰਜ਼ਾ ਚ ਟਿਕਣਾ ਹੁੰਦਾ ਹੈ, ਅਗਿਆਨੀ ਮਨ ਰੋਸ ਕਰੇ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ ਹਮੇਸ਼ਾ ਰੱਬ ਨਾਲ ਅਗਿਆਨੀ ਰੁੱਠਦਾ ਹੈ, ਗਿਆਨਵਾਨ ਨੇ ਉਹ ਤਾਂ ਕਹਿੰਦਾ ਪ੍ਰਭ ਜੇ ਤਖ਼ਤ ਬੈਸਾਲੇ ਤਾਂ ਦਾਸ ਤੁਮਾਰੇ, ਕਾਸ ਵਢਾਵੇਂ ਕੇ ਤੱਕ ਬੋਲਾ, ਜਨ ਨਾਨਕ ਕੇ ਪ੍ਰਭ ਪੁਰਖ ਵਿਧਾਤੇ ਮੇਰੇ ਠਾਕੁਰ ਅਗ ਹੈ ਅਤੋਲਾ। ਆਓ ਸਾਰੇ ਹੀ ਆਖੀਏ ਸਤਨਾਮ ਸ੍ਰੀ ਵਾਹਿਗੁਰੂ। ਤੋ ਕਬੀਰ ਸਾਹਿਬ ਜੀ ਦੇ ਸ਼ਬਦ ਦੁਆਰਾ
ਸਿਕਰਵਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਇਹ ਫਰਮਾਉਂਦੇ ਨੇ, ਹਰ ਕਾ ਬਿਲੋਵਣਾ ਬਿਲੋਵੋ ਮੇਰੇ ਭਾਈ, ਉਸ ਪਰਮੇਸ਼ਰ ਦੇ ਪਿਆਰ ਨੂੰ ਜਾਂ ਪਰਮੇਸ਼ਰ ਦੇ ਹੁਕਮ ਨੂੰ ਅੰਦਰ ਰਿੜਕੋ ਟਿਕਾਓ ਤੇ ਪਹੁੰਚਿਆ ਕਿੱਥੇ ਸਹਿਜ ਅਵਸਥਾ। ਇਸ ਦਾ ਇਹ ਭਾਵ ਹੈ, ਸਿਆਣੇ ਮਹਾਂਪੁਰਸ਼ਾਂ ਤੋਂ ਸੁਣਿਆ ਹੈ ਕਿ ਜੇ ਇਸ ਗੱਲ ਦਾ ਖਿਆਲ ਨਾ ਰੱਖਿਆ, ਜੇ ਦੁੱਧ ਰਿੜਕਣ ਵਾਲੀ, ਹੁਣ ਤਾਂ ਗੱਲ ਹੋਰ ਹੋ ਗਈ ਏ, ਜੇ ਰਿੜਕਦੀ ਜਾਵੇ ਤੇ ਉਸ ਅਵਸਥਾ ਦਾ ਖਿਆਲ ਨਾ ਰੱਖੇ ਕਿ ਕਿਸ ਲਈ ਮੱਖਣ ਬਣ ਗਿਆ ਹੈ, ਤਾਂ ਕਈ ਵਾਰੀ ਮੱਖਣ ਬਣ ਜਾਣ ਤੋਂ ਬਾਅਦ ਉਹ ਲੱਸੀ ਦਾ ਰੂਪ ਹੋ ਜਾਂਦਾ, ਵਿੱਚ ਹੀ ਰਲ ਜਾਂਦਾ ਤੇ ਬੜੀ ਖੇਚਲ ਹੁੰਦੀ ਹੈ ਪਰ ਉਸ ਨੂੰ ਅਸਲੀ ਰੂਪ ਵਿੱਚ ਬਦਲ। ਐਨ ਇਸੇ ਤਰ੍ਹਾਂ ਨਿਤਨੇਮ ਕਰਦਿਆਂ ਕਈ ਵਾਰੀ ਕੌੜ ਵੱਧ ਜਾਂਦੀ ਹੈ, ਬਾਣੀ ਪੜ੍ਹਦਿਆਂ ਕਈ ਵਾਰੀ ਗੁਆਂਢੀ ਤੋਂ ਅਸੀਂ ਆਪ ਵਿਲੱਖਣ ਹੋ ਜਾਂਦੇ ਹਾਂ ਕਿ ਇਹ ਪੜ੍ਹਦਾ ਹੀ ਨਹੀਂ। ਨਹਾਉਂਦਿਆਂ ਮੈਂ ਪਿੰਡਾਂ ਚ ਵੇਖਿਆ ਡੋਲ ਵਾਲਾ ਖੜਕਾਉਣਾ ਕਿ ਲੋਕਾਂ ਤੱਕ ਖਬਰ ਹੋ ਜਾਏ ਤੇ 3 ਵਜੇ ਨਹਾਉਂਦਾ ਹੈ। ਜੇ ਸਹਿਜ ਬਲੋਵੋ ਨਾ ਕੀਤਾ ਜਾਏ ਤੇ ਮੱਖਣ ਬਣਦਾ ਵੀ ਲੱਸੀ ਚ ਰਲ ਜਾਂਦਾ ਹੈ, ਇਹ ਇਸ਼ਾਰਾ ਹੈ। ਤਾਂ ਕਬੀਰ ਸਾਹਿਬ ਜੀ ਨੇ ਵਾਰ ਵਾਰ ਇਸ ਸਥਾਈ ਵਿੱਚ ਆਖਿਆ ਹੈ ਤੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਪਿਆ ਗੁਰਸਿੱਖੋ, ਇਹ ਉਪਦੇਸ਼ ਵੀ ਧਾਰਨ ਕਰਨ ਵਾਲਾ ਹੈ ਕਿ ਤੁਸਾਂ ਸਹਿਜ ਹੀ ਅਵਸਥਾ ਤੇ ਟਿਕਣਾ ਹੈ। ਤਾਂ ਆਪ ਕਹਿੰਦੇ ਨੇ

ਅਤ ਕਲਿਆਣਕਾਰੀ, ਅਤ ਸੁਖਦਾਈ ਤੇ ਅਤ ਖੁਸ਼ ਜ਼ਾਇਕਾ, ਅਤ ਮਿੱਠੇ ਉਪਦੇਸ਼ ਨਾਲ ਦਾਸ ਦੀ ਰੁਚੀ ਹੈ ਕਿ ਸਾਰੀ ਸੰਗਤ ਹੀ ਮੂੰਹ ਮਿੱਠਾ ਕਰ ਲਵੇ ਤਾਂ ਵੀ ਚੰਗਾ ਹੀ ਹੈ, ਰਲ ਕੇ ਵੰਡ ਕੇ ਛਕਣਾ ਚੰਗਾ ਹੀ ਹੁੰਦਾ ਹੈ, ਨਾਲੇ ਅਤ ਮਿੱਠਾ ਉਪਦੇਸ਼ ਰਸਨਾ ਤੋਂ ਗਾਵੀਏ, ਇੰਨਾ ਕੁ ਜ਼ਰੂਰ ਬੋਲੋ ਜਿਹਦੇ ਨਾਲ ਆਪ ਕਥੇ ਆਪ ਸੁਣਨੇ ਆ ਹੋਈਏ, ਆਪਣਾ ਬੋਲਿਆ ਆਪ ਨੂੰ ਸੁਣੇ।

ਸੱਚੀ ਵਡਿਆਈ ਆਦ ਔਰ ਅੰਤ ਤੋਂ ਇਹ ਗੁਰੂ ਦੀ ਵਡਿਆਈ ਚੱਲੀ ਆ ਰਹੀ ਜਿਸ ਨੂੰ ਕਿ ਪੱਟਾ ਨੇ ਵੀ ਬਾਣੀ ਦੇ ਵਿੱਚ ਫਰਮਾਨ ਕੀਤਾ ਹੈ ਕਿ ਬਸੰਤ ਦੀ ਰਿਤੂ ਦੇ ਵਿੱਚ ਜੋ ਖਿੜੇ ਹੋਏ ਫੁੱਲ ਹਨ ਸਾਰੇ ਸੰਸਾਰ ਦੇ ਵਿੱਚ ਔਰ ਸਮੁੰਦਰ ਦੇ ਵਿੱਚ ਚੱਲ ਰਹੀਆਂ ਜੋ ਲਹਿਰਾਂ ਹਨ ਇਹਨਾਂ ਨੂੰ ਕੋਈ ਗਿਣ ਨਹੀਂ ਸਕਦਾ। ਫਿਰ ਵੀ ਜੇ ਕੋਈ ਸ਼ਿਵਜੀ ਦੀ ਤਰ੍ਹਾਂ ਧਿਆਨ ਕਰਕੇ ਬੈਠ ਜਾਵੇ ਤੇ ਗੁਰੂ ਪਾਸੋਂ ਬਖਸ਼ਾਂ ਪ੍ਰਾਪਤ ਕਰ ਲਵੇ ਤੇ ਇਹਨਾਂ ਪੈਂਦੀਆਂ ਹੋਈਆਂ ਬਾਰਿਸ਼ਾਂ ਦੀਆਂ ਬੂੰਦਾਂ ਦੀ ਗਿਣਤੀ ਕਰ ਵੀ ਲਵੇ, ਸੰਸਾਰ ਦੇ ਵਿੱਚ ਜਿਤਨੇ ਵੀ ਫੁੱਲ ਹਨ ਉਹਨਾਂ ਦੀ ਵੀ ਗਿਣਤੀ ਕਰ ਲਵੇ ਤੇ ਸਮੁੰਦਰ ਦੇ ਵਿੱਚ ਚੱਲ ਰਹੀਆਂ ਲਹਿਰਾਂ ਦੀ ਵੀ ਗਿਣਤੀ ਕਰ ਲਵੇ, ਮਗਰ ਜੋ ਗੁਰੂ ਦੇ ਗੁਣ ਹਨ ਉਹਨਾਂ ਗੁਣਾਂ ਦੀ ਗਿਣਤੀ ਕਰਨੀ ਅਸੰਭਵ ਹੈ। ਪੱਟ ਵੀ ਫਰਮਾਨ ਕਰਦੇ

ਆਪ ਸਾਜਿਆ ਨੇ ਆਪੇ ਹੀ ਕੰਮ ਖਲੋਆ ਆਪੇ ਪੱਟੀ ਕਲਮਿਆ ਆਪ ਲਿਖਣ ਹਾਰਾ ਹੋਆ ਸਭ ਉਮਰ

ਸਤਸੰਤੋਖ ਤਰਿਓ ਰੇ ਆਦਿ ਪੁਰਖ ਪਰ ਤਖ ਲਿਖੋ ਅੱਖਰ ਮਸਤਕ ਤੁਰੇ ਪ੍ਰਗਟ ਜੋਤ ਜਗ ਮਗੈ ਤੇਜ ਭੂ ਮੰਡਲ ਛਾਇਓ ਪਰਸ ਪਰਸ ਪਰਸ ਪਰਸ ਗੁਰੂ ਤਿਲਾ।

خوش دست کری کری جیوا، خوش دست کری کری.

ਸੰਖਾ ਅਣਕ ਤਪੰਥਾ ਖੋਜੀ ਸੰਖਾ ਅਣਕ ਤਪੰਥਾ।

Tchau.

वस्त्र अनूप दिखाई, गुण गोविंद गोविंद गुरु।

जाके धर्मशाल कोट महेश

job.

ਜਾਂਤੋਂ ਜਸ ਗਾਵੇ ਉਹ ਜੀਉ ਪਿਆਰੋ ਸਰੀ ਮੁਖ ਸੁਹਾਵਾ ਜਾਂਤੋਂ ਜਸ ਗਾਵੇ ਜੈਸੇ ਅੱਠ ਸੱਠ ਤੀਰਥ ਪਰਸ ਗਿਏ ਜੈਸੇ ਅੱਠ ਸੱਠ ਤੀਰਥ ਪਰਸ ਗਿਏ ਜੁਗ ਚਾਰ ਚੜਿਓ ਕੈਲਾ ਚੜਿਓ ਜਿਨ੍ਹਾਂ ਗੁਰਮੁਖਾਂ ਦੇ ਕਦਮ ਸਤ ਸੰਗਤ ਵੱਲ ਚੱਲ ਕੇ ਜਾਂਦੇ ਹਨ ਕਿੱਡਾ ਵੱਡਾ ਮਹਾਤਮ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਦੱਸਿਆ ਹੈ ਕਿ ਜੋ ਗੁਰਮੁਖ ਜਨ ਸਤ ਸੰਗਤ ਵਿੱਚ ਬਹਿ ਕੇ ਜਪਦੇ ਹਨ ਸਤਨਾਮ ਇਹ ਸੰਗਤ ਵਿੱਚ ਬੈਠ ਕੇ ਵਾਹਿਗੁਰੂ ਜਪਣ ਦਾ ਕਿੱਡਾ ਵੱਡਾ ਮਹਾਤਮ ਹੈ ਪਰ ਇੱਕ ਸ਼ਰਤ ਹੈ ਕਿ ਜਪੇ ਗੁਰੂ ਚਰਨਾਂ ਦੇ ਨਾਲ ਮਨ ਨੂੰ ਜੋੜੇ ਜੈਸੇ ਅੱਠ ਸੱਠ ਤੀਰਥ ਪਰ

0: सतगुर कोट पहना आगे होए लेत है।
1: तू एक कदम सतसंगत वाले चलता है ते गुरु तैनू करोड़ा कदमा अगो लैण आए। ऐसा गुरु क्यों ना ऐसे गुरु दे बलिहार सच्ची है। किना कदमा से लैण आंदा कदों गुरु लैण आंदा साहब बाणी विच इसका हवाला दे रहे कि जै मार्ग के गने जाए ना कोसा हर का नाम तू गुरु बस एक कदम रखता है गुरु तैनू करोड़ा कदमा अगों लैण ले आ रहा है। क्यों ये मेरा है ये मेरे पासे आ रहा है। ऐसे ਲਈ ਸਾਹਿਬ ਬਾਣੀ ਵਿੱਚ ਕਹਿੰਦੇ ਹਨ ਕਿ ਮਿੱਤਰ ਉਸ ਨੂੰ ਬਣਾ ਉਹ ਤੇਰਾ ਸੱਚਾ ਮਿੱਤਰ ਹੈ ਜਿਹੜਾ ਇੱਥੇ ਵੀ ਤੇ ਦਰਗਾਹ ਵਿੱਚ ਵੀ ਆਖੇ ਬਈ ਇਹ ਮੇਰਾ ਹੈ ਬਈ ਇਸ ਦਾ ਹਿਸਾਬ ਮੇਰੇ ਪਾਸੋਂ ਲਓ। ਸੱਜਣ ਸੇਈ ਨਾਲ ਮੈਂ ਚੱਲਦਿਆਂ ਨਾਲ ਚੱਲਣ ਜਿੱਥੇ ਲੇਖਾ ਮੰਗੀਏ ਤਿੱਥੇ ਖੜੇ ਐਸਾ ਮਿੱਤਰ ਕੌਣ ਹੈ ਪਿਆਰ ਨਾਲ ਆਪੋ ਧੰਨ ਗੁਰੂ ਗੋਬਿੰਦ ਸਿੰਘ ਏਕ ਪਿਤਾ ਏਕ ਸਕੇ ਹਮ ਬਾਰਕ ਤੂੰ ਮੇਰਾ ਐਸੇ ਗੁਰੂ ਤੋਂ ਸਦਕੇ ਜਾਈ ਐਸੇ ਗੁਰੂ ਤੋਂ ਬਲਿਹਾਰ ਜਾਈ। ਇਹ ਸ਼ਬਦ ਜੋ ਆਪ ਸਰਵਣ ਕਰ ਰਹੇ ਹੋ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਇਹ ਸ਼ਬਦ ਹੈ।

ਮੁਸੀਬਤਾਂ ਖੜੀਆਂ ਕਰਨ ਵਾਲੇ, ਵਿਖਾਦ ਖੜਾ ਕਰਨ ਵਾਲੇ ਕਾਮ ਕ੍ਰੋਧ ਲੋਭ ਮੋਹੰਕਾਰ ਨੇ। ਮੈਂ ਇਕੱਲਾ ਗਰੀਬ ਫਸ ਗਿਆ ਇਹਨਾਂ ਕੋਲ, ਇਹਨਾਂ ਕੋਲੋਂ ਤੂੰ ਬਚਾ ਸਕਣਾ ਰੱਖਣ ਹਾਰਾ, ਤੂੰ ਹੈ ਤੂੰ ਰੱਖ ਸਕਣਾ ਰੱਖ ਲੈ। ਖੇਦ ਕਰੇ ਅਰ ਬਹੁਤ ਸੰਤਾਵੇ, ਬਹੁਤ ਪੁਆੜੇ ਖੜੇ ਕਰਦੇ ਨੇ, ਬੜਾ ਤੰਗ ਕਰਦੇ ਨੇ, ਬਹੁਤ ਸਤਾਉਂਦੇ ਨੇ, ਪਰੇਸ਼ਾਨ ਕਰਦੇ ਨੇ। ਆਇਓ ਸ਼ਰਨ ਤੁਹਾਰੇ, ਮੈਂ ਤੇਰੀ ਓਟ ਤੱਕੀਏ ਤੇਰੀ ਸ਼ਰਨ ਆਇਆ, ਕਿਉਂਕਿ ਹੋਰ ਤਾਂ ਕੋਈ ਤਰੀਕਾ ਲੱਭਿਆ ਨਹੀਂ। ਕਰ ਕਰ ਹਾਰਿਓ ਅਣਖ ਬਹੁ ਭਾਤੀ, ਮੈਂ ਬੜੇ ਯਤਨ ਕੀਤੇ ਨੇ, ਮੇਰਾ ਖਹਿੜਾ ਨਹੀਂ ਛੱਡਦੇ, ਛੋਟਾ ਇਕਤ ਹੂੰ ਨਾ ਆਈ। ਏਕ ਬਾਤ ਸੁਣ ਤਾਕੀ ਓਟਾ, ਤਾਂਕੀ ਨਹੀਂ ਕਹਿਣਾ ਤਾਕੀ ਤੱਕੀ, ਇੱਕ ਗੱਲ ਸੁਣੀ ਸੀ ਮੈਂ, ਉਹਦਾ ਆਸਰਾ ਤੱਕ ਲਿਆ, ਉਹਦਾ ਆਸਰਾ ਰੱਖ ਲਿਆ। ਉਹ ਕਿਹੜਾ ਆਸਰਾ ਕਿਹੜਾ ਰੱਖਿਆ? ਕਿ ਸਾਧ ਸੰਗਤ ਮਿਟ ਜਾਏ, ਤੇਰੇ ਨਾਲ ਜੁੜੇ ਲੋਕਾਂ ਦੀ ਸੰਗਤ ਚ ਬੈਠਣ ਨਾਲ ਇਹ ਹਟ ਜਾਂਦੇ। ਉਂਝ ਵੀ ਇਕੱਲਾ ਬੰਦਾ ਹੀ ਕਿਸੇ ਬੰਦੇ ਦੀ ਜਾਂ ਕਿਸੇ ਦੁਸ਼ਮਣ ਦੀ ਮਾਰ ਥੱਲੇ ਆਉਂਦਾ, ਦੋ ਚਾਰ ਹੋਣ ਤੇ ਹਮਲਾ ਕਰਨ ਵਾਲਾ ਵੀ ਸੋਚਦਾ। ਤੇ ਜੇ ਰੱਬ ਨਾਲ ਜੁੜੇ, ਪ੍ਰਭੂ ਨਾਲ, ਗੁਰੂ ਨਾਲ ਜੁੜੇ ਹੋਏ ਬੰਦੇ ਚਾਰ ਬੈਠੇ ਹੋਣ, ਵਿਕਾਰਾਂ ਦੀ ਕੀ ਹਸਤੀ ਹੈ ਕਿ ਅੰਦਰ ਆ ਜਾ, ਜੁੜੇ ਹੋਣ ਸਹੀ। ਸਤਸੰਗਤ ਦੇ ਆਸਰੇ ਮੈਂ ਸੁਣਿਆ ਮਿਟ ਜਾਂਦੇ ਨੇ, ਮੈਂ ਆਸਰਾ ਤੱਕ ਲਿਆ। ਤੇ ਫਿਰ ਕਰ ਕਿਰਪਾ ਸੰਤ ਮਿਲੇ ਮੋਹੇ, ਸਤਸੰਗੀਆਂ ਵਿਚ ਰਲਣ ਨਾਲ, ਸਤਸੰਗੀਆਂ ਚ ਬਹਿਣ ਨਾਲ, ਗੁਰੂ ਰੂਪ ਸੰਤ ਦੇ ਬਚਨ ਮੈਨੂੰ ਪ੍ਰਾਪਤ ਹੋਏ, ਧੀਰਜ ਪ੍ਰਾਪਤ ਹੋਇਆ, ਦਿਨ ਤੇ ਧੀਰਜ ਪਾਇਆ। ਸੰਤੀ ਮੰਤ ਦਿਓ ਮੋਹੇ ਨਿਰਭਉ, ਗੁਰੂ ਸੰਤ ਨੇ ਮੈਨੂੰ ਨਿਰਭੈਤਾ ਵਾਲਾ ਮੰਤਰ ਬਖਸ਼ਿਸ਼ ਕੀਤਾ ਇਹਨਾਂ ਨੂੰ ਵਸ ਕਰਨ ਵਾਲਾ। ਗੁਰ ਕਾ ਸ਼ਬਦ ਕਮਾਇਆ, ਇਸ ਸ਼ਬਦ ਦੇ ਦੁਆਰਾ